Gracias.

Yeah.

Thank you.

That's not.

ਸਤਿ ਸ੍ਰੀ ਅਕਾਲ ਪੁਰਖ ਦੀ ਸਾਰੀ ਬੋਲੋ ਜੀ।

क्या बिन से बाप घनेरे पैसे पड़े मुगे कोई तारे वायर पैसे पड़े

ਵਿੱਚ 3100 ਰੁਪਏ ਹਾਜ਼ਰ ਕਰਦੇ ਹਨ ਸੱਚੇ ਪਾਤਸ਼ਾਹ। ਗੁਰਸਿੱਖੀ ਜੀਵਨ ਅੰਮ੍ਰਿਤ ਦੀ ਦਾਤ ਬਖਸ਼ ਕੇ ਕਰਤਾਰਤ ਕਰਨਾ, ਗੁਰਸਿੱਖੀ ਜੀਵਨ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸ਼ੁਕਰਾਨੇ ਵਜੋਂ ਗਗਨਦੀਪ ਕੌਰ, ਪਤਨੀ ਸਰਦਾਰ ਸੰਦੀਪ ਸਿੰਘ ਜੀ ਗਾੜੀ ਵਾਲੇ,

ਹੋਰ ਖੁਸ਼ੀਆਂ ਬਖਸ਼ਣੀਆਂ ਗੁਰਸਿੱਖੀ ਜੀਵਨ ਦੇਹ ਅਰੋਗਤਾ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਾਲਾਨਾ ਬਰਸੀ ਦੇ ਨਿਮਿਤ ਆਤਮਿਕ ਸ਼ਾਂਤੀ ਲਈ ਸਵਰਗਵਾਸੀ ਅੰਬਾ ਕੌਰ ਜੀ ਸੁਪਤਨੀ ਸਵਰਗਵਾਸੀ ਸਰਦਾਰ ਨਾਨਕ ਸਿੰਘ ਜੀ ਸੇਠੀ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਬਲਜਿੰਦਰ ਕੌਰ ਲੰਗਰਾਂ ਵਿੱਚ ਪਰਿਵਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ, ਨਾਮ ਬਾਣੀ ਦੀ ਦਾਤ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਸੁਰਿੰਦਰ ਕੌਰ ਜੋਗਿੰਦਰ

ਚੜ੍ਹਦੀ ਕਲਾ ਰੱਖਣੀ। ਗਗਨਦੀਪ ਕੌਰ ਲੰਗਰਾਂ ਵਿੱਚ ਬੇਅੰਤ ਮਾਜਾ ਹਾਜ਼ਰ ਕਰਦੇ ਹਨ। ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਗਗਨ ਕਰੇਨ ਸਰਵਿਸ ਆਰ ਕੇ ਮਿਨਰਲਸ ਸੇਵਕਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਕਿਰਤ ਕਮਾਈਆਂ ਵਿੱਚ ਵਾਧੇ।

ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਮਹਿਤਾਬ ਕੌਰ ਕਿਸ਼ਨ ਸਿੰਘ ਜੀ ਸਰਪੱਲੀ ਵਾਲੇ, ਸ਼ੁਭ ਮਨੋਕਾਮਨਾ ਪੂਰਨ ਹੋਣ ਲਈ ਆਪ ਜੀ ਦੇ ਖਜ਼ਾਨਿਆਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਸ਼ੁਭ ਮਨੋਕਾਮਨਾ ਪੂਰਨ ਕਰਨੀ, ਗੁਰਸਿੱਖੀ ਜੀਵਨ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਮਮਤਾ ਕੌਰ ਰੋਸ਼ਨ ਸਿੰਘ ਜੀ ਤ੍ਰਿਕੁਟ ਵਾਲੇ, ਜਨਮ ਦਿਨ ਦੇ ਖੁਸ਼ੀਆਂ ਵਜੋਂ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਸੁੱਖ ਸ਼ਾਂਤੀ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਹਰਨੀਸ਼ ਕੌਰ ਸ਼ੁਕਰਾਨੇ ਵਜੋਂ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਹੋਰ ਖੁਸ਼ੀਆਂ ਬਖਸ਼ਣੀਆਂ ਚੜ੍ਹਦੀ ਕਲਾ ਰੱਖਣੀ। ਜੋਸਟਿਕ ਜੰਕਸ਼ਨ ਨਵੇਂ ਕਾਰੋਬਾਰਾਂ ਦੀ ਚੜ੍ਹਦੀ ਕਲਾ ਲਈ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਨਵੇਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਚਰਨ ਸਿੰਘ ਜੀ, ਪ੍ਰੀਤਮ ਸਿੰਘ ਜੀ ਬੁੰਗਈ, ਸਾਲਾਨਾ ਬਰਸੀ ਦੇ ਨਿਮਿਤ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ 1100 ਰੁਪਈਏ ਹਾਜ਼ਰ ਹੋਏ ਹਨ। ਸੱਚੇ ਪਾਤਸ਼ਾਹ ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਵਰਗੀ ਸਵਰਗਵਾਸੀ ਨਾਨਕੀ ਬਾਈ ਜੀ ਦੇ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਪਾਤਸ਼ਾਹ ਕਿਰਪਾ ਕਰਨਾ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਜੀ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸਿਰੇ ਭਾਉ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਉ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ, ਸਾਰੇ ਪਹਿਲੀ ਵਾਰ ਅੰਮ੍ਰਿਤ ਛਕ ਰਹੇ ਹੋ, ਦੱਸੋ

ਤੇਰੇ ਮਨ ਦੇ ਮਨ ਸਤਿਗੁਰ ਨਿਤਾਲੇ ਦੇ ਤਾਲ ਨੇ ਉੱਠਿਆ ਜੀ ਉੱਠਣੀ ਆਸਰਿਆ ਦੇ ਆਸਰੇ ਗੁਰੂ ਗਰੀਬ ਨੇ ਬਾਜ ਜੀ ਆਪ ਜੀ ਦਾ ਅੱਜ ਵਿੱਚ ਕੀਰਤਨ ਕਰਦਿਆਂ ਹੋਏ ਆ ਸਭ ਦੇ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਵਲੋ ਸਭ ਦੇ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਭਨਾ ਦੀ ਕਲਾ ਉਹਨੇ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਸੁਖੋ ਸਬਦ ਪਿਆਰਿਓ।

चक्र चिहन अर बरन जात अर पात नहन जिह।

ਬਿਸਵਨਾਥ ਬਿਸਵੰਪਰ ਬੀਦਨਾਥ ਬਾਲਾ ਕਰ ਬਾਜੀਗਰ ਬਾਨ ਧਾਰੀ ਬੰਧਨ ਬਤਾਈਐ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਤਮਿਕ ਲਾਹੇ ਪ੍ਰਾਪਤ ਕਰਦਿਆਂ ਹੋਇਆਂ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਲਾਹੀ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

0: ਸਤਿਸੰਗ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਭਾਈਮਾਨ ਨੇ ਬੇਣੀ ਨਾਮ ਦਾ ਪੰਡਿਤ ਵੱਡਾ ਭਾਰੀ ਵਿਦਵਾਨ ਜੋ ਬਹੁਤ ਸੰਸਕ੍ਰਿਤ ਵਿੱਦਿਆ ਪੜ੍ਹਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਆਇਆ ਜਿਸ ਨੂੰ ਜਿੰਨਾ ਵਿਦਵਾਨ ਵੱਡਾ ਸੀ ਓਨਾ ਅਹੰਕਾਰ ਵੀ ਵੱਡਾ ਸੀ ਤਾਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਉਪਦੇਸ਼ ਦਿੰਦਿਆਂ ਹੋਇਆਂ ਇਸ ਨੂੰ ਕਈ ਸ਼ਬਦ ਗੁਰਬਾਣੀ ਦੇ ਉਚਾਰੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਬਦ ਇਹ ਵੀ ਬੇਣੀ ਪੰਡਿਤ ਦੇ ਪ੍ਰਥਾਏ ਉਚਾਰਿਆ ਗਿਆ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਪਾਵਨ ਗੁਰ ਸ਼ਬਦਾਂ ਦੇ ਰਾਹੀਂ ਅਤੇ ਇਸ ਨੂੰ ਉਪਦੇਸ਼ ਦੇ ਕਰਕੇ ਅਤੇ ਇਸ ਦੇ ਅਹੰਕਾਰ ਹਉਮੈ ਨੂੰ ਮੇਟ ਕਰਕੇ ਗੁਰੂ ਘਰ ਦਾ ਪ੍ਰਚਾਰਕ ਬਣਾਇਆ ਜੋ ਬਾਅਦ ਵਿੱਚ ਵੱਡਾ ਭਾਰੀ ਪ੍ਰਚਾਰਕ ਬਣਿਆ। ਅਤੇ ਜਿਸ ਵੇਲੇ ਸਤਿਗੁਰਾਂ ਦੀ ਸ਼ਰਨ ਵਿਖੇ ਇਹ ਪੰਡਿਤ ਬੇਣੀ ਆਇਆ ਅਤੇ ਵਿੱਦਿਆ ਦਾ ਬੜਾ ਅਹੰਕਾਰ ਹੈ ਅਤੇ ਇਸ ਵੇਲੇ ਪੰਡਿਤਾਂ ਦੀ ਇਹ ਰਹੁ ਰੀਤੀ ਇਹ ਰਵਾਇਤ ਹੋਇਆ ਕਰਦੀ ਸੀ ਚਰਚਾ ਰੱਖਿਆ ਕਰਦੇ ਸਨ ਬਹਿਸ ਰੱਖਿਆ ਕਰਦੇ ਸਨ ਅਤੇ ਬਹਿਸ ਦੇ ਵਿੱਚ ਅਥਵਾ ਚਰਚਾ ਦੇ ਵਿੱਚ ਪੰਡਿਤ ਦੇ ਪਾਸੋਂ ਜਿੱਤ ਜਾਣਾ ਅਤੇ ਆਪਣੀ ਫੀਸ ਰੱਖੀ ਹੋਇਆ ਕਰਦੀ ਸੀ। ਜੇ ਮੈਂ ਸਭਾ ਵਿੱਚ ਜਿੱਤ ਗਿਆ ਤਾਂ 500 ਰੁਪਈਆ ਮੈਂ ਫੀਸ ਲਵਾਂਗਾ ਆਪਣੀ ਭੇਟਾ ਲਵਾਂਗਾ। ਇਸ ਪ੍ਰਕਾਰ ਪੈਸਿਆਂ ਦੇ ਲਾਲਚ ਦੀ ਖਾਤਰ ਬਹੁਤ ਸਾਰੀਆਂ ਸਭਾ ਰੱਖੀਆਂ ਜਾਂਦੀਆਂ ਸਨ ਅਤੇ ਉਹਨਾਂ ਨੂੰ ਜਿੱਤਣਾ ਫਿਰ ਜਿਵੇਂ ਜਿਵੇਂ ਸਭਾ ਜਿੱਤਣੀਆਂ ਤਿਵੇਂ ਤਿਵੇਂ ਹੋਰ ਮਾਣ ਵੱਧਦਾ ਜਾਣਾ ਜੀ ਮੈਂ ਇੰਨੀਆਂ ਸਭਾ ਜਿੱਤੀਆਂ ਮੈਂ ਇੰਨਿਆਂ ਰਾਜਿਆਂ ਦੀਆਂ ਸਭਾ ਜਿੱਤੀਆਂ ਮੈਂ ਇੰਨੇ ਵੱਡੇ ਵੱਡੇ ਪੰਡਿਤ ਅਤੇ ਵਿਦਵਾਨ ਜਿੱਤ ਲਏ ਨੇ ਅਹੰਕਾਰ ਹੋਰ ਵੱਧ ਜਾਂਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਆਇਆ ਮਹਾਰਾਜ ਆਪ ਜੀ ਆਪਣੇ ਸਿੱਖਾਂ ਨੂੰ ਵੀ ਸੰਸਕ੍ਰਿਤ ਵਿੱਦਿਆ ਪੜ੍ਹਾਓ ਇਹ ਸੰਸਕ੍ਰਿਤ ਵਿੱਦਿਆ ਦੇਵ ਭਾਸ਼ਾ ਨਹੀਂ ਪੜ੍ਹੇ ਹੋਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਕ੍ਰਿਤ ਪੜ੍ਹੇ ਹੋਈ ਵਿੱਦਿਆ ਦਾ ਮਾਣ ਮੇਟਣ ਵਾਸਤੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ।
1: ਪੜ ਪੜ ਪੰਡਿਤ ਵਾਦ ਵਖਾਣ ਦੇ
0: ਹੇ ਬੇਣੀ ਪ੍ਰਸਾਦ ਜਿਨ੍ਹਾਂ ਪੰਡਿਤਾਂ ਨੇ ਸੰਸਕ੍ਰਿਤ ਵਿੱਦਿਆ ਪੜ੍ਹੀ ਹੈ ਚਾਰੇ ਵੇਦ ਵੀ ਪੜ੍ਹ ਲਏ ਛੇ ਸ਼ਾਸਤਰ ਵੀ ਪੜ੍ਹ ਲਏ 18 ਪੁਰਾਣ ਵੀ ਪੜ੍ਹ ਲਏ ਮੁੱਖ 27 ਸਿਮਰਤੀਆਂ ਵੀ ਪੜ੍ਹ ਲਈਆਂ ਉਹ ਵਿੱਦਿਆ ਨੂੰ ਪੜ੍ਹ ਪੜ੍ਹ ਕਰਕੇ ਆਤਮ ਗਿਆਨੀ ਤਾਂ ਨਹੀਂ ਹੋਏ ਨਾ ਵਿੱਦਿਆ ਨੂੰ ਪੜ੍ਹ ਪੜ੍ਹ ਕੇ ਵਾਦ ਵਿਖਾਣ ਦੇ ਵਾਦ ਵਿਵਾਦ ਹੀ ਵਿਖਾਣ ਦੇ ਕਥਨ ਕਰਦੇ ਨੇ ਇਸ ਪ੍ਰਕਾਰ ਵਾਦ ਵਿਵਾਦ ਦੇ ਝਗੜਿਆਂ ਨੂੰ ਹੀ ਵਿਖਾਣ ਦੇ ਕਥਨ ਕਰਦੇ ਨੇ ਸਭਾ ਜਿੱਤ ਹੋ ਕਰਕੇ ਪੈਸਿਆਂ ਦੀ ਖਾਤਰ ਦੂਸਰਿਆਂ ਨੂੰ ਨੀਵੇਂ ਤੇ ਆਪਣੇ ਆਪ ਨੂੰ ਉੱਚੇ ਦਿਖਾਉਂਦੇ ਫਿਰਦੇ ਹਨ।
1: ਆਇਆ ਮੋਹ ਸਵਾਏ
0: ਹੇ ਬੇਣੀ ਪ੍ਰਸਾਦ ਦੱਸ ਫਿਰ ਐਸੀ ਵਿੱਦਿਆ ਪੜ੍ਹੀ ਕਿਹੜੇ ਕੰਮ ਹੈ ਸਵਾਏ ਦਾ ਅਰਥ ਹੈ ਸਵਾਰਥ ਇੱਕ ਸਵਾਰਥ ਇੱਕ ਪ੍ਰਯੋਜਨ ਕੇਵਲ ਤਾਂ ਕੇਵਲ ਮਾਇਆ ਦਾ ਹੀ ਹੈ ਨਾ ਕਿ ਬਹੁਤੀ ਵਿੱਦਿਆ ਪੜ੍ਹ ਲਈਏ ਤੇ ਬਹੁਤੀ ਮਾਇਆ ਕਮਾ ਲਵਾਂਗੇ ਮੋਹ ਤੇ ਸਾਰਾ ਮਾਇਆ ਦਾ ਹੀ ਹੋਇਆ ਨਾ ਅਸੀਂ ਆਪਣੇ ਸਿੱਖਾਂ ਨੂੰ ਅਹੰਕਾਰ ਵਾਲੀ ਵਿੱਦਿਆ ਨਹੀਂ ਪੜ੍ਹਾਉਂਦੇ ਅਸੀਂ ਨਿਮਰਤਾ ਵਾਲੀ ਵਿੱਦਿਆ ਪੜ੍ਹਾਉਂਦੇ ਹਾਂ ਅਸੀਂ ਬ੍ਰਹਮ ਵਿੱਦਿਆ ਪੜ੍ਹਾਉਂਦੇ ਹਾਂ। ਜਿਨ੍ਹਾਂ ਨੇ ਕੇਵਲ ਤਾਂ ਕੇਵਲ ਇਸ ਪ੍ਰਕਾਰ ਸੰਸਕ੍ਰਿਤ ਪੜ੍ਹੀ ਉਸ ਵਿੱਦਿਆ ਦੇ ਅੰਤਰੀਵ ਭੇਦ ਨੂੰ ਨਾ ਜਾਣਿਆ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਕਰਨਾ ਤੇ ਪਰਉਪਕਾਰ ਸੀ ਪਹਿਲਾਂ ਆਪਣੇ ਤੇ ਪਰਉਪਕਾਰ ਕਰਨਾ ਸੀ ਨਾਮ ਜਪਣੇ ਦਾ ਫਿਰ ਸੰਗਤਾਂ ਤੇ ਸਭਨਾ ਤੇ ਪਰਉਪਕਾਰ ਕਰਨਾ ਸੀ ਉਪਦੇਸ਼ ਦੇਣੇ ਦਾ ਨਾ ਹੀ ਨਾਮ ਆਪ ਜਪਿਆ ਹੈ ਤੇ ਨਾਮ ਦਾ ਉਪਦੇਸ਼ ਵੀ ਨਾ ਦਿੱਤਾ। ਇਸ ਪ੍ਰਕਾਰ ਸਾਰਾ ਸਵਾਰਥ ਜਿਹੜਾ ਹੈ ਪ੍ਰਯੋਜਨ ਵਿੱਦਿਆ ਪੜ੍ਹਨੇ ਦਾ ਉਹ ਮਾਇਆ ਹੀ ਬਣਾ ਛੱਡਿਆ ਤੇ ਮਾਇਆ ਵਿੱਚ ਹੀ ਮੂੰਹ ਲਗਾਇਆ

ਚੰਗੇ ਨਹੀਂ ਪਾਏ।
ਜਾਣ ਦੇ ਦੁਆਈਆਂ ਉਹ ਬਚਦੇ ਨੇ।

ਸਤਿਗੁਰੂ ਨੇ ਜਿਹਨਾਂ ਨੂੰ ਇਸ ਮਨੁੱਖਾ ਜਨਮ ਦੇ ਵਿੱਚ ਆਪਣਾ ਦੁਨੀਆ ਸਤਿਗੁਰੂ ਜੀ ਮਿਲੇ ਨੇ ਜਿਹਨਾਂ ਨੂੰ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਿਲੇ ਨੇ ਸਭ ਤੇ ਵੱਡਾ ਸਤਿਗੁਰੂ ਨਾਨਕ ਵੱਡਾ ਜਿਹੜੇ ਕੋਲ ਸਤਿਗੁਰੂ ਜੀ ਸਾਰਿਆਂ ਦੇ ਪੂਰੇ ਸਤਿਗੁਰੂ ਜੀ 30 ਕਰੋੜ ਦੇ ਵੱਡੇ ਤੋਂ ਵੀ ਵੱਡੇ ਨੇ 30 ਕਰੋੜ 99 ਤੋਂ ਵੀ ਵੱਡੇ ਮੀਆਂ ਤੋਂ ਵੀ ਵੱਡੇ ਨੇ 90 ਕਰੋੜ ਵਾਲੇ ਕੰਬਰਾਂ ਤੋਂ ਵੀ ਵੱਡੇ ਨੇ 7 ਲੱਖ ਦੁਨੀਆ ਦੇ ਕੋਲ ਸ਼ਾਹ ਪਾਤਸ਼ਾਹ ਰਾਜਿਆਂ ਦੇ ਰਾਜਿਆਂ ਤੋਂ ਵੀ ਵੱਡੇ ਨੇ ਜਿਹੜੇ ਪਰਮੇਸ਼ਰ ਜੀ ਨੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਅੰਦਰ ਸੇਵਾ
ਕੰਮ ਨਹੀਂ ਸਾਧੂ ਕੰਮ ਦਾ ਸਥਾਨ ਇਹ ਸਰਕਾਰ ਹਰ ਵੇਲੇ ਨਾਮ ਜਕਾਲ ਦੇ ਹੁਕਮ ਨੂੰ ਹਰ ਵੇਲੇ ਨਾਮ ਜਕਾਲ ਦੇ ਮਰੀ ਦਾ ਨਾਮ ਬਾਰੇ ਹੀ ਵਸ ਜਾਣ ਕਰਦੇ ਹਨ ਐਸੇ ਜਿਹੜੇ ਗੁਰੂ ਪਿਆਰੇ ਨੇ ਨਾ ਐਸੇ ਆ ਕਰਕੇ ਪੂਰਿਆ ਸਿੰਦਰ ਦੇ ਪੈਰੀ ਆਂਦੇ ਨੇ ਬਿਰ ਕੀ ਪੈਰੀ ਪਾਈ ਪਏ ਨੇ ਗੁਰਕੀ ਦੇ ਸਵਾਰੀ ਆ ਜਿਹੜੇ ਸਤਿਗੁਰੂ ਜੀ ਦੇ ਪੈਰੀ ਸਤਿਗੁਰੂ ਜੀ ਦੇ ਟਸਣੀ ਪੈਂਦੇ ਨੇ ਸਤਿ ਵਿੱਚ ਵੀ ਨੇ ਉਹਨਾਂ ਦੇ ਸਾਰੇ ਸਾਧੂ ਸਿਧਾਰਦੇ ਨੇ ਜਦ ਤੱਕ ਮੇਰੀ ਮੇਰੀ ਕਰਾ ਜਦ ਤੱਕ ਮੇਰੀ ਬਲੀ ਵੀ ਕਰਾ ਇੱਕ ਨਹੀਂ ਸਾਰਾ ਲਗ ਕਾਜ ਜਦ ਮੇਰੀ ਨਹੀਂ ਮੇਰੀ ਵਿੱਚ ਜਾਏ ਜਦ ਮੇਰੀ ਮੇਰੀ ਪ੍ਰਭ ਕਾਜ ਸਵਾਰ ਹੈ ਆਈ ਪ੍ਰਭ ਫੇਰ ਘਰ ਬੈਸੇ ਹੋ ਹਰ ਜਨ ਪਿਆਰੇ ਘਰ ਹੈ ਸਤਿਗੁਰ ਕਰੇ ਤੁਮਰੇ ਕਾਜ ਸਵਾਰ ਤੇ ਸਤਿਗੁਰ ਜੀ ਇਸ ਲੋਕ ਦੇ ਕਾਜ ਵੀ ਸਵਾਰ ਦਿੰਦੇ ਨੇ ਮਨੁੱਖ ਕਾਜ ਜਨਮ ਦੀ ਸਫਲਤਾ ਰੂਪੀ ਕਾਰਜ ਵੀ ਸਵਾਰ ਦਿੰਦੇ ਨੇ ਰੂਪੇ ਦਾ ਤੋ ਹੀ ਧਿਆਇਓ ਤੇ ਨੇ ਪੂਰਨ ਪ੍ਰਤਾਪ ਪਾਇਓ ਸਤਿਗੁਰ ਧਨ ਧਾਮ ਪਾਇਓ ਗੁਰ ਸਫਰ ਹੈ ਧਨ ਦੇ ਕੁਲ ਕੇ ਦੁਨੀ ਲਵੀ ਕਾਜ ਸਵਾਰ ਦਿੰਦੇ ਨੇ ਇਸ ਸਰਕਾਰ ਦੇ ਪੁੱਤਰੇ ਤੇ ਆਦੇ ਸਵਸ਼ ਕਰ ਕਾਸ਼ ਪ੍ਰਤਾਪ ਦਰਸ਼ ਕਰ ਕੇ ਜਗਤ ਦੇ ਅੰਦਰ ਗ੍ਰਸਤੀ ਜੀਵਨ ਨੂੰ ਸਫਲ ਕਰਨ ਵਿੱਚ ਵੀ ਜੀਵਨ ਨੂੰ ਸਦਾ ਗੁਰੂ ਜੀ ਸਵਾਰ ਦਿੰਦੇ ਨੇ ਕਾਜ ਦੇ ਸਤਿਗੁਰ ਜੀ ਸਵਾਰ ਦੇ ਅੰਦਰ ਦੀ ਕਿਰਪਾ ਕਰ ਸਕੇ ਸੱਚੇ ਪਾਤਸ਼ਾਹ ਪਰਮਾਰਥ ਦੇ ਕਾਜਾਂ ਨੂੰ ਵੀ ਸਵਾਰ ਦਿੰਦੇ ਨੇ ਆਪਣੇ ਜਿਹੜੇ ਗੁਰਸਿੱਖ ਪਿਆਰੇ ਸਤਿਗੁਰੂ ਜੀ ਦੇ ਭਾਣੇ ਵਿੱਚ ਸਿਆਰੇ ਚੱਲਦੇ ਨੇ ਜੀ ਦੇ ਜੋ ਗੁਰਸਿੱਖ ਹੈ ਸੋਈ ਭਲਮਨ ਜੋ ਮਨ ਦੀ ਮਾਤਾ ਨਹੀਂ ਕਰੋਗੇ ਭਲਮਨ ਉਸ ਪ੍ਰਕਾਰ ਨਹੀਂ ਕਰਦੇ ਸਤਿਗੁਰੂ ਜੀ ਦੀ ਆਗਿਆ ਵਿੱਚ ਚੱਲਦੇ ਨੇ ਸਤਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਦੇ ਮੰਨਦੇ ਹਨ ਸਹਿਜੇ ਅਛੁੱਤ ਸੁਖ ਦੇ ਅੰਦਰ ਸਮਾਏ ਰਹਿੰਦੇ ਨੇ ਸਹਿਜੇ ਸ਼ਾਂਤੀ ਸੁਖ ਦੇ ਅੰਦਰ ਸਮਾਏ ਰਹਿੰਦੇ ਨੇ ਸਹਿਜੇ ਬ੍ਰਹਮ ਗਿਆਨ ਦੀ ਤਿੰਨਾਂ ਤੋਂ ਪ੍ਰਾਪਤੀ ਹੁੰਦੀ ਹੈ ਸਹਿਜੇ ਸੁਖ ਦੇ ਸਿੱਧੀ ਦੀ ਜਾਵੇ ਸੱਚ ਸਰੂਪ ਪਰਮੇਸ਼ਰ ਸਤਿਗੁਰੂ ਜੀ ਦੇ ਅੰਦਰ ਕਿਰਪਾ ਕਰਕੇ ਸਮਾਏ ਰਹਿੰਦੇ ਹਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਨੂੰ ਤੇ ਇੱਕ ਸਮੇਂ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਜਿਹੜਾ ਜਗਤ ਹੈ ਇਹ ਸਾਰਾ ਜਗਤ ਨਜ਼ਰ ਆਉਂਦਾ ਹੈ ਇਹ ਸਾਰਾ ਵੱਡਿਆ ਸੰਤਾਂ ਦੇ ਬਚਨ ਦੇ ਨਾਲ ਵੱਡਿਆ ਨਾਨਕਾਂ ਦੇ ਬਚਨ ਦੇ ਨਾਲ ਦੁਖੀਆ ਸੰਸਾਰ ਇਹ ਸਾਰਾ ਸੰਸਾਰ ਦੁੱਖਾਂ ਨੂੰ ਭੋਗ ਰਿਹਾ ਹੈ ਜੋ ਜੋ ਜੀਸ ਹੈ ਭੋਗ ਰਿਹਾ ਹੈ ਸੋ ਰੋਦੀ ਰੋਗ ਰਸੋ ਰੋਗੀ ਨਹੀਂ ਰੋਗੀ ਰੋਗ ਰਾਜ ਦੁਨੀਆ ਦੇ ਰੁਕਾ ਦਾ ਕਾਰਨ ਕੀ ਹੈ ਦੁਨੀਆ ਤਾਂ ਸਤਗੁਰ ਦੇ ਪਿਤਾ ਹੈ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਪੌੜੀ ਦੁਆਰਾ ਭਾਈ ਇਹ ਜਿਹੜੇ ਜਗਤ ਦੇ ਜੀਵਨ ਨੇ ਇਹਨਾਂ ਦੇ ਮਨਾਂ ਨੂੰ ਅਨੰਤ ਆਸਾ ਲੱਗੀਆਂ ਹੋਈਆਂ ਨੇ ਆ ਕੇ ਅੱਲਾ ਦਾ ਪਾਠ ਕਰਦੇ ਨੇ ਤੇ ਅਨੰਤ ਪੁੱਤਾ ਜਿਸ ਦਾ ਕੋਈ ਅੰਤ ਨਾ ਹੋਵੇ ਪਾਲਾ ਬਾਪ ਕੋ ਰਹਿ ਤਾਂ ਬਹੁਤ ਆਸਾ ਲੱਗੀਆਂ ਹੋਈਆਂ ਨੇ ਬਹੁਤ ਆਸਾ ਦੇ ਵਿੱਚ ਲੱਗਣੇ ਕਰਕੇ ਜੀਵਾਂ ਨੂੰ ਸਾਧ ਦੇ ਘੜਨਾਰੇ ਕਰਕੇ ਉਹਦਾ ਦੁੱਖ ਪ੍ਰਾਪਤ ਕਰਨਾ ਜਿੰਨੀਆਂ ਆਸਾ ਰੱਖੀਆਂ ਨੇ ਉਹਨੇ ਪਦਾਰਥ ਮਿਲਦੇ ਨਹੀਂ ਜਿੰਨੀਆਂ ਸਦਾ ਤਨ ਤੋਂ ਆਸਾ ਰੱਖੀਆਂ ਨੇ ਉਹਨੇ ਸੰਸਥਾਨ ਤੋਂ ਸੁੱਖ ਨਹੀਂ ਮਿਲਦੇ ਨੇ ਉਹਨੇ ਜਿੰਨੀਆਂ ਸਰਬਤ ਤੋਂ ਵਾਸਤੇ ਰਹਿੰਦੀਆਂ ਨੇ ਉਹ ਜਿਸ ਦਾ ਪੂਰੀਆਂ ਨਹੀਂ ਹੁੰਦੀਆਂ ਜਿੰਨੂੰ ਆਪਣੇ ਜੀਵਨ ਤੋਂ ਆਸਾ ਰੱਖੀਆਂ ਨੇ ਆਪਣੇ ਪੂਰੀਆਂ ਨਹੀਂ ਹੁੰਦੀਆਂ ਨੇ ਸੇਵਾ ਪੂਰੀ ਨਹੀਂ ਹੁੰਦੀਆਂ ਮੰਗਣ ਸੇਵਾ ਪੂਰੀ ਇਸ ਪ੍ਰਕਾਰ ਬਹੁਤਾ ਵਿਸ਼ਵਾਸ ਦੇ ਦੀਨ ਨੂੰ ਕਰਕੇ ਮੰਗਦੇ ਨੇ ਤੇ ਨਹੀਂ ਮਿਲਦਾ ਨਹੀਂ ਇਸ ਕਰਕੇ ਨਹੀਂ ਮਿਲਦਾ ਨਹੀਂ ਜਿਹੜੀ ਦੀਰਘ ਕਾਲ ਤੱਕ ਜਿਹੜੀ ਦੀਰਘਾ ਬਣੀ ਰਹਿੰਦੀ ਹੈ ਇਸ ਦਾ ਨਾਮ ਆਸਾ ਬਣੀ ਰਹਿੰਦੀ ਹੈ ਇਸ ਦਾ ਬਹੁਤ ਲੰਬੇ ਸਮੇਂ ਤੱਕ ਮਰਨ ਬਹੁਤ ਲੰਬੇ ਮਰਨ ਦੇ ਅੰਦਰ ਹੀ ਬਣੀ ਰਹਿੰਦੀ ਇਹ ਵੀ ਮਰਨ ਦੇ ਅੰਦਰ ਹੀ ਬਣੀ ਰਹਿੰਦੀ ਉਹ ਵੀ ਪ੍ਰਾਪਤ ਹੋ ਜਾਵੇ ਜਦੋਂ ਕਾਲ ਆ ਕੇ ਸਿਰ ਤੇ ਕੁੱਤਾ ਨਾ ਜਦੋਂ ਕਾਲ ਵੀ ਆਸ਼ਾ ਬਣੀ ਰਹਿੰਦੀ ਹੈ ਮੈਂ ਮਰਾਂ ਨਾ ਇੱਛਾ ਮੈਂ ਬਹੁਤ ਦੀ ਜੀਵਨ ਪ੍ਰਾਪਤ ਕਰਾਂ ਤੇ ਹੋਰ ਮੈਂ ਬਹੁਤ ਜਿਹੜੇ ਜੀਵਾਂ ਨੂੰ ਇਹ ਭਲਾ ਰਹੇ ਨੇ ਨਾ ਜਿਹੜੇ ਜੀਵਾਂ ਆਸਾ ਵਿੱਚ ਲੱਗੇ ਹੋਣੇ ਕਰਕੇ ਦੁੱਖ ਆਸਾ ਲੱਗੇ ਹੋਣੇ ਕਰਕੇ ਵੱਡੇ ਭਾਰੀ ਦੁੱਖ ਲੱਗ ਰਹੇ ਹਨ ਜੀਓ ਦੇ ਲੱਗ ਰਹੇ ਹਨ ਜੀਓ ਜਿਹੜੀਆਂ ਆਸਾ ਪੂਰੀਆਂ ਨਹੀਂ ਹੁੰਦੀਆਂ ਉਹ ਮਨ ਵਿੱਚ ਹੀ ਰਹਿ ਜਾਂਦੀਆਂ ਨੇ ਉਹ ਵਾਸ਼ਨਾ ਰੂਪ ਕਰਕੇ ਮਨ ਵਿੱਚ ਰਹਿ ਜਾਂਦੀਆਂ ਨੇ ਉਹ ਕਰਨ ਦੀਆਂ ਉਹ ਵਾਸ਼ਨਾ ਨੇ ਜਨਮ ਅਤੇ ਮਰਨ ਦਾ ਮੂਲ ਬਣ ਜਾਂਦੇ ਨੇ ਅਤੇ ਜੋ ਜੋ ਮੇਰ ਸਰੀਰ ਦਾ ਜੋ ਜੋ ਸਰੀਰ ਦਾ ਕਹਾ ਜਾਏ ਉਹਨਾਂ ਦਾ ਵਾਸ਼ਨਾ ਵਾਦਾ ਕਰਾਏ ਫਿਰ ਜਨਮ ਵਿੱਚ ਉਹਨਾਂ ਦਾ ਮਨ ਮੁਖ ਚੇਤਨ ਲਾਇਆ
ਸਤਿਗੁਰੂ ਜੀ ਬਦਲਦੇ ਨੇ, ਜਿਹਨੇ ਮਨਮੁਖ ਲੋਕ ਨੇ ਨਰਨ ਕਰਦੇ ਨੇ, ਉਹਨਾਂ ਨੇ ਇਸ ਪ੍ਰਕਾਰ ਆਸਾ ਦੇ ਵਿੱਚ ਹੀ ਇਸ ਪ੍ਰਕਾਰ ਦੇ ਛਾਂ ਨੂੰ ਲਗਾਇਆ ਹੋਇਆ ਹੈ। ਮੇਰੀ ਇਹ ਵੀ ਆਸਾ ਨੂੰ ਲੱਗ ਜਾਵੇ, ਅੰਬੀ ਆਸਾ ਵੀ ਹੋ ਜਾਵੇ, ਇਹ ਆਸਾ ਪੂਰੀ ਹੋ ਜਾਵੇ, 10 ਵਾਸ਼ਨਾਵਾਂ ਮਾਰਨ ਤੋਂ ਹੋਰ ਕੋਈ ਵਾਸ਼ਨਾਵਾਂ ਉਹ ਪੂਰੀ ਹੋ ਜਾਣ ਤੇ 100 ਵਾਸ਼ਨਾਵਾਂ ਵੱਧ ਜਾਂਦੀਆਂ ਨੇ। ਇਸ ਪ੍ਰਕਾਰ ਆਸਾ ਦੀਰਘ ਕਾਲ ਤੱਕ ਲੱਗਦੀ ਰਹਿੰਦੀ ਹੈ, ਮਨਮੁਖ ਤੱਕ ਵਾਸ਼ਨਾਵਾਂ ਦੇ ਆਸਾ ਦੇ ਵਿੱਚ ਚੇਤਨ ਭਗਾਈ ਰੱਖਦੇ ਹਨ। ਉਹਨਾਂ ਦੇ ਮਨ ਵਿੱਚ ਮਹਾਰਾਜ ਜੀ ਤੇਨਾਂ ਦੇ ਜੀਵਨ ਦੀ ਮਰਿਆਦਾ ਕਿੰਨੀ ਹੁੰਦੀ ਹੈ, ਤੇਨਾਂ ਦੀ ਘਰ ਪਰਿਵਾਰ ਦੀ ਜੀਵ ਵਿੱਚ ਰਹਿੰਦੇ ਹੋਇਆ ਉਹਨਾਂ ਨੂੰ ਵਾਸ਼ਨਾਵਾਂ ਨਹੀਂ ਜਾਪਦੀਆਂ, ਉਹਨਾਂ ਨੂੰ ਹਜ਼ੂਰ ਦੇ ਪਿਆਰ ਦੇ ਵਿੱਚ ਗ੍ਰਹਿਸਤ ਬਚਨ ਕਰਦਾ ਹੈ, ਪਰਿਵਾਰ ਦੇ ਅੰਦਰ ਗ੍ਰਹਿਸਤ ਦੇ ਅੰਦਰ ਨਹੀਂ, ਪਰਿਵਾਰ ਦੇ ਉਦਾਸ ਦੇ ਅੰਦਰ ਰਹਿੰਦੇ ਮਨ ਦੀ ਬਿਰਤੀ ਕਰਕੇ ਗ੍ਰਹਿਸਤ ਵੱਲੋਂ ਉਹ ਪਰਮ ਰਹਿੰਦੇ ਨੇ, ਕਰਕੇ ਗ੍ਰਹਿਸਤ ਬੰਦੇ ਘਰਾਂ ਦੇ ਅੰਦਰ ਹੀ ਨੇ, ਜ਼ਿੰਮੇਵਾਰੀਆਂ ਦੇ ਉਹਨਾਂ ਸਿਰ ਨਿਭਾਉਂਦੇ ਨੇ, ਜ਼ਿੰਮੇਵਾਰੀ ਮਨ ਨਾਲ ਨਿਭਾਉਂਦੇ ਨੇ। ਐਸੋ ਕਰ ਸੰਨਿਆਸਾ ਪਰਿਵਾਰ ਆਪਣੇ ਗੁਰਸਿੱਖ ਪਿਆਰੇ ਰਹਿੰਦੇ ਵੀ ਘਰ ਪਰਿਵਾਰ ਦੇ ਦਰਸ਼ਨ ਵੀ ਕਰਦੇ ਰਹਿੰਦੇ, ਫਿਰ ਘਰ ਦੇ ਪਰਿਵਾਰ ਦੇ ਸ਼ਕ ਦੇ ਗੁਰਿਆਂ ਨੂੰ ਚੁਕਾਉਂਦੇ ਨੇ, ਆਪ ਜ਼ਿੰਮੇਵਾਰੀਆਂ ਵੀ ਸਾਰੀਆਂ ਨਿਭਾਉਂਦੇ ਨੇ, ਸਿੱਪੇ ਪਰ ਮਨ ਵੀ ਥਾਕ ਬੰਦੇ ਨੇ, ਪਿੱਟ ਨਹੀਂ ਦਿੰਦੇ, ਆਪਾਂ ਨੂੰ ਦੇਵ ਨੂੰ ਜਾਨੀ ਦੇ ਦੇ, ਪਾਣੀ ਵਿੱਚ ਭੇਜਦੇ ਨੇ, ਗਲਬੀ ਦੇ ਕਮਲ ਦਾ ਫੁੱਲ ਹੁੰਦਾ ਨਹੀਂ, ਉੱਪਰੋਂ ਪਾਣੀ ਪੈ ਜਾਵੇ, ਮੀਂਹ ਪੈ ਜਾਵੇ, ਤੇ ਕਮਲ ਦਾ ਫੁੱਲ ਪੈ ਜਾਵੇ, ਸੁੱਕਾ ਦਾ ਸੁੱਕਾ ਤੇ ਉਹਦੇ ਕਮਲ, ਉਸ ਦੇ ਪੰਖ, ਉਹਦੀਆਂ ਪੰਖੜੀਆਂ, ਉਹਦੇ ਪਾਣੀ ਵਿੱਚ ਗਿਲ ਨਹੀਂ ਹੁੰਦੀਆਂ, ਪਤੇ ਦੇ ਵਿੱਚ ਚਿੱਕੜ ਦੇ ਵਿੱਚ ਅੰਦਰ ਲੇ ਪੈਂਦਾ, ਚਿੱਕੜ ਵਿੱਚ ਵੀ ਨਹੀਂ ਵਿਚਦਾ, ਲੇ ਪੈਂਦਾ ਐਸੇ ਗੁਰਸ ਨਹੀਂ ਕਹਦੇ ਨੇ, ਥੱਲੇ ਉਸ ਪਰਿਵਾਰ ਦੇ ਮਾਇਆ ਦੇ ਬੁੱਤ ਵੀ ਸਾਡੇ ਰਹਿੰਦੇ ਨੇ, ਤੇ ਮਾਇਆ ਪੁਰ ਜਲ ਪੈਣ ਸਕ ਲਿਆ ਨੇ, ਜਿਹੜਾ ਸਾਰੇ ਕੇ ਤਿਆਦੀ ਦੇ ਸੁੱਖਾਂ ਦੀ ਚਾਹਨਾ ਹੋਣੀ ਹੈ, ਉਸ ਉਸ਼ਾ ਤੋਂ ਵੀ ਇਸ਼ਾ ਤਰੇਂਦੇ ਨੇ, ਉਸ ਉਸ਼ਾ ਥੱਲੇ ਮੀਂਹ ਦੇ ਬੁਲਾਇਆ ਲੇ ਪੈਂਦੇ ਨੇ, ਲੋਕ ਲੇ ਪੈਂਦੇ ਲੋਕ ਭਾਈ ਸੁਰਤ ਦੁਨੀਆਂ ਤੋਂ ਉੱਚੀ ਹੋਣੇ ਕਰਕੇ, ਉਸ ਰਾਮ ਹੋਣੇ ਕਰਕੇ, ਉਦਾਸ ਹੋਣੇ ਕਰਕੇ, ਆਲੇ ਹੋਣੇ ਕਰਕੇ, ਜੋ ਵੀ ਹੋ ਜਾਵੇ ਕਰਕੇ, ਆਲੇ ਹੋਣੇ ਕਰਕੇ, ਜੋ ਵੀ ਹੋ ਜਾਵੇ
ਚੱਲਿਆ ਜਾਵੇ ਜੋ ਵੀ ਹੋ ਜਾਵੇ ਤੇ ਸਭ ਦਾ ਨਹੀਂ ਹੈ।

परमेश्वर जी का भाणा ही पाया है, चंगा लगा है, पाया है, रंग लगा है, आते हारे बहुत है जो ते सब रखी नाम का इस भाव सारी गल जांदी जो भाणी गल जांदी जो आई दी गल इस तरह का प्रतिदार मिल जावे ते कहे ने सतगुरु जी आप जी दी विशेष करते ते चलया जावे ते कहंदे ने मेरी प्रगट बदल मेरे भागा च नहीं सी लगा सी मेरे भाग सो इस तरह का दार वाहेगुरु जी दे भाणा बेटा करके बरना कुना नु पौंदा चाहे ठाट के चलया जावे ना पौंदा जीवन नु चलता भी भाणे च बसंद नहीं देने चाहे सत पुत्र ने याद कदा भाई ने दे भाई कर दी दे बलगु को जदा भी भाणे विच जीवन नहीं रहंदे हन भाणे सन्न नहीं रहंदे हन श्री गुरु रामदास वाहिगुरु ਸਾਧ ਸੰਗਤ ਜੀ ਜਿਸ ਵੇਲੇ ਸਾਧ ਸੰਗਤ ਜੀ ਨੇ ਸਤਿਗੁਰ ਦੇਵ ਪ੍ਰਕਾਸ਼ ਸ੍ਰੀ ਗੁਰੂ ਅਮਰਦਾਸ ਜੀ ਸਾਧ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰਤਾ ਗ੍ਰੰਥੀ ਸ੍ਰੀ ਗੁਰੂ ਰਾਮਦਾਸ ਸਾਧ ਸੱਚੇ ਪਾਤਸ਼ਾਹ ਜੀ ਨੂੰ ਰਾਮਿਸ਼ ਕਰਨ ਲੱਗੇ ਨੇ ਪਾਤਸ਼ਾਹ ਨੂੰ ਇਸ ਵੇਲੇ ਪੰਜ ਸਿੱਖਾਂ ਨੇ ਬੇਨਤੀ ਕੀਤੀ ਇਸ ਵੇਲੇ ਪਾਤਸ਼ਾਹ ਨੇ ਬੇਨਤੀ ਕੀਤੀ ਆਪ ਜੀ ਦੇ ਸਤਿਗੁਰ ਜੀ ਦਾ ਜੋਗ ਨੇ ਆਪ ਜੀ ਦੇ ਬਾਬਾ ਮੋਹਨ ਜੀ ਨੇ ਬਾਬਾ ਮੋਹਨੀ ਜੀ ਬ੍ਰਹਮ ਗਿਆਨ ਜੀ ਬਾਬਾ ਅਵਸਥਾ ਬਾਬਾ ਦੇ ਨੀ ਨੇ ਵਧਿਆ ਜੀ ਆਪਣੇ ਛੋਲੇ ਦਾ ਮਾਤੂ ਗੁਰਤਾ ਗ੍ਰੰਥੀ ਦਾ ਬਖਸ਼ ਸ਼ੁਕਰ ਲੱਗੇ ਮਹਾਰਾਜ ਦਾ ਮਾਲਕਾ ਦੇ ਵਿੱਚ ਕੋਈ ਵੱਡੇ ਬਾਬਾ ਬਾਬਾ ਰਾਮ ਜੀ ਤੋਂ ਵਧਿਆ ਸਿੱਧੀ ਕਰਾਮਾ ਤਰਵਾ ਲਈ ਨੇ ਆਪ ਜੀ ਆਪਣੇ ਛੋਟੇ ਦਾ ਮਾਤ ਦੇ ਬਖਸ਼ ਆਪ ਜੀ ਆਪਣੇ ਛੋਟੇ ਦਾ ਮਹਾਰਾਜ ਪੁੱਤਰਾਂ ਨੂੰ ਸ਼ਕਤੀ ਕਰਕੇ ਮਹਾਰਾਜ ਸੇਵਾ ਦਾ ਛੱਡ ਕੇ ਦਾਤੇ ਨੇ ਲੱਗੇ ਉਹ ਸੇਵਾ ਦਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਗਰੀਬ ਦੇ ਦਾਸ ਸੱਚੇ ਪਾਤਸ਼ਾਹ ਨੇ ਪੁੱਤਰਾਂ ਦਾ ਦੇਖ ਕਰਕੇ ਆਪਣੇ ਗਰੀਬ ਦੀ ਪੁੱਤਰਾਂ ਦੀ ਗੁਰਤਾ ਗੱਦੀ ਘਰ ਵਿੱਚ ਦੀ ਉਹਨਾਂ ਰੱਖ ਲਈ ਗੁਰਤਾ ਗੱਦੀ ਘਰ ਵਿੱਚ ਸ੍ਰੀ ਗੁਰੂ ਦੇਵ ਪ੍ਰਤਾਪ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਸਲੋਕ ਅਮਰਾਲਾ ਤੀਜਾ ਸਲੋਕ ਦੇਖ ਰੱਖ ਲਈ ਤੀਜਾ ਪਾਵਨ ਉਪਦੇਸ਼ ਕਰ ਦਾਤ ਬਖਸ਼ ਕਰ ਦੇ ਪਾਵਨ ਵਸਤੂ ਹੈ ਪਹਿਲੇ ਅਖਰੀ ਅਰਥ ਅੰਤਰੀਮ ਭਾਵ ਹੈ ਤਨ ਭਾਈ ਕੇ ਜਿਹੜੀ ਆਇਆ ਹੈ ਸੂਖਮ ਸਰੀਰ ਹੈ
ਪਰਾਈ ਜਾਣ ਵਸਤੂ ਨੂੰ ਮਾਇਆ ਤੋਂ ਲਈ ਸਰੀਰ ਨੂੰ ਵਸਤੂ ਸੂਖਮ ਸਰੀਰ ਨੂੰ ਸਰੀਰ ਨੂੰ ਸਰੀਰ ਨੂੰ ਸੂਖਮ ਸਰੀਰ ਨੂੰ ਸਭ ਤੋਂ ਸੂਖਮ ਸਰੀਰ ਹੈ ਪੰਜ ਪੰਜ ਕਰਮ ਉਂਦਰੇ ਪੰਜ ਗਿਆਨ ਗਿਆਨ ਇੰਦਰੇ ਪੰਜ ਪੰਜ ਪੰਜ ਕਰਮ ਗੋਤਾ ਤੇ ਸਤਾਰਾ ਸਤਾਰਾ ਦਾ ਸੂਖਮ ਸਰੀਰ ਹੈ ਸਤਾਰਾ ਜਿਹੜਾ ਜੰਬਾ ਦੁਆਰਾ ਬਣਿਆ ਜਾਂਦਾ ਜਿਹੜਾ ਨਰਕ ਵਿੱਚ ਜਾਂਦਾ ਜਿਹੜਾ ਸਵਰਗ ਵਿੱਚ ਜਾਂਦਾ ਹੈ ਕਿਆ ਤੇ ਜਾਂਦਾ ਆਤਮਾ ਤੇ ਆਤਮਾ ਤੇ ਜਾਂਦਾ ਰੂਪ ਹੈ ਪਰ ਆਤਮਾ ਕਦੇ ਨਾ ਸੁਖ ਗਈ ਸੂਖਮ ਸਰੀਰ ਹੀ ਦੁੱਖ ਸੁਖ ਭੋਗਦਾ ਹੈ ਸਰੀਰ ਹੀ ਇਸੇ ਪ੍ਰਕਾਰ ਤੀਸਰਾ ਕਾਰਨ ਸਰੀਰ ਅਗਿਆਨ ਤੇ ਅੱਜ ਦੇ ਜਾਂਦਾ ਹੈ ਆਤਮਾ ਸਰੀਰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹਨੇ ਸਰੀਰ ਪਰਮੇਸ਼ਰ ਦੀ ਦਾਤ ਹੈ ਇਹਨੇ ਸਰੀਰ ਇਸੇ ਪ੍ਰਕਾਰ ਜਿੰਦਾ ਧਨ ਬਖਸ਼ਿਆ ਇਹਨੇ ਸ਼ਕਤੀ ਨਾਲ ਬਖਸ਼ਿਆ ਹੈ ਬਖਸ਼ਿਆ ਜਿਹੜੀ ਪਰਮੇਸ਼ਰ ਦੀ ਦਾਤ ਹੈ ਨਾ ਜਿਹੜੀ ਪਰਮੇਸ਼ਰ ਦੀ ਦਾਤ ਹੈ ਧਨ ਸਭ ਸਤਿਗੁਰ ਕਾਉ ਧਨ ਸੁਖਮ ਮੰਦੇ ਹੈ ਪਾਈ ਹੈ ਇਸ ਪ੍ਰਾਈ ਵਸਤੂ ਆਪਣੇ ਕੋਲ ਕਿਵੇਂ ਰੱਖ ਸਕਦੀ ਹੈ ਪਰਮੇਸ਼ਰ ਦੀ ਵਸਤੂ ਗੁਰ ਪਰਮੇਸ਼ਰ ਪਰਮੇਸ਼ਰ ਬਦਲੀ ਹੈ ਸੌਂਪ ਦੇ ਕੇ ਸੂਕਸ਼ਮ ਸਰੀਰ ਫਿਰ ਇਸ ਸੰਸਥਾ ਵਿੱਚ ਕੋਲ ਰੱਖੀਏਗਾ ਫਿਰ ਫਿਰ ਉਹ ਰਿਸ਼ਤਾ ਵਿੱਚ ਤੁਹਾਨੂੰ ਚੱਲਿਆ ਜਾਂਦਾ ਫਿਰ ਉਹ ਡਾਕਟਰਾਂ ਦੀਆਂ ਫੀਸਾਂ ਵਿੱਚ ਚੱਲਿਆ ਜਾਂਦਾ ਡਾਕਟਰਾਂ ਦੇ ਉੱਪਰ ਖਰਚ ਹੁੰਦਾ ਰਹਿੰਦਾ ਬਾਲੀਆਂ ਦੇ ਉੱਪਰ ਖਰਚੇ ਬਚਾਈ ਦਸਵੰਦ ਕਿਉਂ ਕੋਲ ਰੱਖਣਾ ਕਿ ਇਹ ਦਸਵੰਦ ਦੇ ਵੀ ਦੇਣਾ ਕਰੀਏ ਇਹ ਲੋੜ ਬੰਦਾ ਵੀ ਦੇਣਾ ਕਰੀਏ ਲੰਗਰ

ਕਿਆ ਤਗਿਆ ਚਲਾ ਲਈ ਪੰਥ ਸਭ ਸਿੱਖਨ ਕੋ ਹੁਕਮ ਹੈ ਸਭ ਗੁਰੂ ਬੰਦੇ ਹੋ ਕਰਨ ਗੁਰੂ

0: गुरु ग्रंथ जी मान रहे हो, प्रभु ग्रंथ जी मान रहे हो, 15 साल का गुरु श्री गुरु ग्रंथ साहिब सत्य पाशा जी ने गुरु ग्रंथ साहिब में आजत दर्शन सतगुरु का सदी जानना है। सतगुरु भाई जेडे पाल सत जन ने भाई जेडे पाल दे पासो कर दे लो ओ परख के दस दे जेवे सोने की नाम जन साधारण परख नहीं हुंदी तेज को निहारे दे कोल ले के जाते ने भाई परख दे दसो सोना सच्चा है भाई परख जा मिला सोना ले जा फिर ओ कसम ली दे पर परख दे लाके दे दे बने ऊपर पेश दे ला के लावट दे या एक दे
1: इसे प्रकाश सिख्या देती सी
0: ਜਿਸ ਨੂੰ ਵੀ ਕਹਿ ਦਿੱਤੀ ਸੀ ਉਧਾਰ ਦੇਣਾ, ਕਦੇ ਉਸਦੇ ਕੋਲੋਂ ਮੰਗਣਾ ਨਹੀਂ, ਦੇਣਾ ਕਦੇ ਉਧਾਰ ਦੇ ਕੋਲੋਂ ਮੰਗਿਆ ਨਹੀਂ, ਧੰਨ ਕਿਸੇ ਦੇ ਕੋਲੋਂ ਜਾਇ ਨਹੀਂ ਕਿਹਾ, ਕਰਦਾ ਸਾਰਾ ਜਿੰਦਾਰੇ ਨਾਲ ਜਾਇ ਨਹੀਂ, ਸ਼ਬਦ ਧੰਨ ਪਾਲ ਲੈਣਾ ਰਿਹਾ। ਜਦੋਂ ਬਾਪੂ ਨੇ ਲਿਆ ਸੀ ਸਵਾ ਪੈਰ ਦੇਣੇ ਚੜੇ ਤੇ ਮਸਜਿਦ ਗਿਆ ਸੀ ਸਵਾ ਪੈਰ, ਜਦੋਂ ਸਵਾ ਪੈਰ ਦੇਣੇ ਚੜਿਆ ਤੇ ਮਸਜਿਦ ਉਹ ਸਵਾ ਪੜਿਆ ਤੇ ਮਸਜਿਦ ਦੇ ਬਾਹਰ ਪੁੱਟਣ ਲੱਗ ਜਾ ਪੜਿਆ ਤੇ ਉਸਦੇ ਦੇ ਕਾਜ਼ੀਆਂ ਨੇ ਹਾਜ਼ੀਆਂ ਨੇ ਫੜ ਲਿਆ ਤੇ ਚੰਗੇ ਤਰੀਕੇ ਦੇ ਨਾਲ ਕੋਟੇ ਦਾ ਪਾ ਕਰਕੇ ਮਸਜਿਦ ਤੋਂ ਕੱਢ ਦੇ ਨਾਲ ਘਰੇ ਆ ਕੇ ਰੁਕ ਜਾਂਦਾ ਹੈ। ਕੱਟ ਕਹਿੰਦਾ ਝਗੜਾ ਬਾਪੂ ਨੂੰ ਮਿਲਦਾ ਚੰਗੀ ਸਿੱਖਿਆ ਦੇ ਕੇ ਚਾਹ ਮੇਰਾ ਤੇ ਬੇਟਾ ਨੂੰ ਰੋਬ ਦੇ ਸਿੱਖਿਆ ਦੇ ਕੇ ਕਿ ਮਿਸਾਲ ਸਜੇ ਜੀ ਕੋਈ ਦੂਜਾ ਹੋਰ ਸ਼ਾਹੂ ਸਾਰ ਦੇ ਸੀ ਸ਼ਾਹੂ ਪਾਰ ਦਾ ਸ਼ਾਹੂ ਪਾਰ ਉਸ ਨੇ ਵਿਚਾਰਿਆ ਮੇਰੇ ਮਿੱਤਰ ਦਾ ਉਸ ਨੇ ਵਿਚਾਰਿਆ ਮੇਰਾ ਦਿੱਤ ਹੋ ਗਿਆ ਜਦ ਤੱਕ ਪਤਾ ਤੇ ਲਵਾਟ ਬੜਾ ਦੁਖੀ ਹੋ ਗਿਆ ਰਹਿਣ ਵਾਸਤੇ ਆਇਆ ਇਸ ਨੇ ਨਮਸਕਾਰ ਕੀਤਾ ਅਸ਼ੀਰਵਾਦ ਦਿੱਤਾ ਨਮਸਕਾਰ ਕੀ ਗੱਲ ਬੜਾ ਦੁਖੀ ਹੋ ਗਿਆ ਪੁੱਤਰ ਕੀ ਗੱਲ ਬਾਪ ਤੇ ਬੁੱਢਾ ਕੇ ਸ਼ਾਹੂ ਪਾਰ ਸੀ ਬੜਾ ਸਿਆਣਾ ਸੀ ਸ਼ਾਹੂ ਕਾ ਗੱਲ ਕਰਨੀ ਸੋਣਾ ਸੀ ਤੇ ਸ਼ਾਹੂ ਕਾਰ ਦਾ ਪੁੱਤਰ ਕਹਿਣ ਲੱਗਾ ਉਸੇ ਬਾਪੂ ਦੀ ਸਿੱਖਿਆ ਮੰਨ ਕੇ ਕੰਗਾਲ ਹੋ ਉਸੇ ਬਾਪੂ ਦੀ ਸਿੱਖਿਆ ਮੰਨ ਕੇ ਫਿਰ ਸ਼ਾਹੂ ਕਾਰ ਨੇ ਪੁੱਛਿਆ ਕੀ ਸਿੱਖਿਆ ਸੀ ਸ਼ਾਹੂ ਕਾਰ ਕਹਿਣ ਲੱਗਾ ਜੀ ਬਾਪੂ ਨੇ ਸਿੱਖਿਆ ਦਿੱਤੀ ਸੀ ਸਦਾ ਮਿੱਠੇ ਭੋਜਨ ਖਾਣੇ ਦਿੱਤੀ ਸੀ ਤੇ ਮੈਂ ਤੇ ਮਿੱਠੇ ਕਾਰ ਕਰਕੇ ਬਾਹਰ ਹੋ ਗਿਆ ਮੈਂ ਮਿੱਠੇ ਕਾਰ ਦੂਸਰੇ ਆਏ ਹੋਏ ਸਿਆਣੇ ਸ਼ਬਦ ਕਰਦੇ ਦਾਏ ਪੁੱਤਰ ਸਿਆਣੇ ਸ਼ਾਹੂ ਮਿੱਠੇ ਭੋਜਨ ਖਾਣ ਤੋਂ ਭਾਵ ਸੀ ਜਦੋਂ ਬਹੁਤ ਭੁੱਖ ਲੱਗੇ ਤਾਂ ਕੁਛ ਨਾ ਜੇ ਰਜਿਆ ਹੋਇਆ ਖੜਾਈ ਜਾਵੇ ਗਨ ਫਿਰ ਤੇ ਕੜਾਈ ਕੂੜੇ ਖੀਰ ਕੂੜੇ ਮਾਲ ਕੂੜੇ ਤੇ ਉਹ ਵੀ ਸਵਾਦ ਦੇ ਲੱਗਣੇ ਫਿਰ ਤੇ ਇਹਨਾਂ ਵਿੱਚ ਚੰਗੀ ਨਹੀਂ ਲੱਗਣੀ ਜਾਂਦੇ ਜੇ ਚੰਗੀ ਚਕੜਾਗੇ ਦੀ ਭੁੱਖ ਲੱਗੀ ਹੋਵੇਗੀ ਫਿਰ ਛਾ ਵੀ ਕਰਦਾ ਭੁੱਖ ਤੇ ਬਿਆਹ ਵੀ ਛੱਡਦਾ ਵੀ ਛਾ ਮੇਗਾ ਤੇ ਮਿੱਠਾ ਲੱਗੇਗਾ ਸੋਚਾ ਲੱਗੇ ਛਾ ਤੇ ਮਿੱਠਾ ਭਾਵ ਇਹ ਸੀ ਕਿ ਜਦੋਂ ਬਹੁਤ ਭੁੱਖ ਲੱਗੇ ਪਤਾ ਖਾਣਾ ਤੇ ਬਹੁਤ ਢਿੱਡ ਨੂੰ ਭਰੇ ਤੇ ਨਾ ਰਹਿਦਾ ਢਿੱਡ ਨੂੰ ਭਰੇ ਤੇ ਇਹਨਾਂ ਲੱਗਾ ਜੀ ਤੇ ਹੋ ਗਿਆ ਬਾਪੂ ਨੇ ਕਿਹਾ ਸੀ ਛਾ ਵਿੱਚ ਕਰਦਾ ਜਾਣਾ ਤੇ ਛਾ ਵਿੱਚ ਛਾ ਤੇ ਜਾਣਾ ਛਾ ਤੇ ਛਾ ਵਿੱਚ ਛਾ ਤੇ ਦੱਸਿਆ ਉਸ ਦਾ ਭਾਵ ਇਹ ਹੈ ਸੂਰਜ ਚੜ ਚਾ ਪਹਿਲਾ ਪਾਣ ਇਹ ਜਾਣਾ ਤੇ ਪਹਿਲਾ ਡੁੱਬਣ ਤੋਂ ਬਾਅਦ ਘਰ ਵਿੱਚ ਆਉਣਾ ਸੂਰਜ ਪਾਣ ਕੇ ਸਵੇਰੇ ਤੇ ਛਾ ਵਿੱਚ ਆਉਣਾ ਵਾਹ ਕਰਦਾ ਕਿ ਸਵੇਰੇ ਤੇ ਛਾ ਕਹਿੰਦਾ ਮੈਂ ਲੱਗ ਸਮਝ ਨਹੀਂ ਲੱਗੀ ਬਾਪੂ ਨੇ ਤੀਸਰੀ ਦੀ ਸਿੱਖਿਆ ਦਿੱਤੀ ਸੀ ਜੇ ਬਾਪੂ ਉਹ ਦਾਸ ਦੇ ਸਿੱਖਿਆ ਦਿੱਤੀ ਕਦੇ ਮੰਗਣਾ ਉਧਾਰ ਦੇਣਾ ਮੈਂ ਉਧਾਰ ਦੇਣੀ ਯਾਰ ਦੇ ਸੀ ਤੂੰ ਮੰਗਿਆ ਨਹੀਂ ਉਧਾਰ ਸ਼ਾਹੂ ਕਾਰ ਦੇ ਦੱਸਿਆ ਇਹ ਨਹੀਂ ਭਾਵੇਂ ਹੁੰਦਾ ਹੈ ਕਾਰ ਦੇ ਦੱਸਿਆ ਜੇ ਆਪਾਂ ਉਧਾਰ ਦੇਣਾ ਧੰਨ ਦੇਣਾ ਜੇ ਤੂੰ ਉਸ ਦੀ ਜ਼ਮੀਨ ਧੰਨ ਦੇਣਾ ਉਸ ਦਾਸ ਦੀ ਜ਼ਮੀਨ ਉਸ ਨਾ ਉਸ ਦੀ ਵਸਤੂ ਕਾਰ ਉਹਦੇ ਮੁੱਲ ਦੀ ਪਹਿਲਾਂ ਦੀ ਵਸਤੂ ਵੀ ਰੱਖਣੀ ਫਿਰ ਉਧਾਰ ਦੇ ਗਿਰਦੀ ਰੱਖਣੀ ਜੇ ਫਿਰ ਉਧਾਰ ਦੀ ਹੈ ਨਾ ਫਿਰ ਮੰਗਣਾ ਨਹੀਂ ਪੈਂਦਾ ਫਿਰ ਉਧਾਰ ਦੇ ਕੇ ਨਾ ਫਿਰ ਮੰਗ ਲੈਣਾ ਹੋਵੇ ਫਿਰ ਆਪੇ ਹੀ ਦੇਣ ਜਿਸ ਤੇ ਉਧਾਰ ਲਿਆ ਹੋ ਕਹਿਣ ਲੱਗਾ ਜੀ ਮੈਂ ਤੇ ਸਤਿਕਾਰ ਸਾਰਾ ਹੀ ਤੁਹਾਨੂੰ ਲੱਗਾ ਜੀ ਮੈਂ ਤੇ ਕਾਰ ਸ਼ਾਹ ਉਸ ਤਾਰਾ ਜਾਂਦਾ ਰਿਹਾ ਬੇਟਾ ਤੂੰ ਕਾਰ ਕਿਉਂ ਨੇ ਸਰਿਆ ਦਿੱਤਾ ਜੇ ਧੰਨ ਦੀ ਲੋੜ ਬਾਬੇ ਨੇ ਇੱਕ ਸਵਾਬ ਦੀ ਸਿਰ ਦੇਣ ਦੀ ਨਹੀਂ ਤਾਂ ਬਸ ਇਹ ਪੁੱਛਦਾ ਵੀ ਧੰਨ ਮਿਲੇਗਾ ਪੁੱਟ ਤਾਂ ਵੀ ਸੀਟ ਪੁੱਟਣਾ ਗਿਆ ਸੀ ਕਾਰੀਆਂ ਨੇ ਮਾਰਿਆ ਸੀਟ ਪੁੱਟ ਗਿਆ ਸੀ ਕਾਰ ਘਰ ਵਿੱਚ ਆਇਆ ਸ਼ਾਹੂ ਕਾਰ ਕਹਿੰਦਾ ਪੁੱਤਰ ਇਸ ਦਾ ਜਵਾਬ ਮੈਂ ਤੈਨੂੰ ਸਵੇਰੇ ਦੇਵਾਂਗਾ ਇਸ ਦਾ ਜਵਾਬ ਜਦੋਂ ਸਵੇਰੇ ਹੋਈ ਅਗਲਾ ਦਿਨ ਚੜਿਆ ਜਦੋਂ ਸਵੇਰੇ ਹੋਈ ਪਹਿਲਾ ਦਿਨ ਚੜਿਆ ਗਿਆ ਚੱਲਿਆ ਗਿਆ ਨਾ ਪਹਿਲ ਦੇ ਘਰ ਦੇ ਜਿਹੜੀ ਨੇੜੇ ਮਸੀਤ ਸੀ ਉਸ ਦਾ ਪਛਾਣਾ ਦੇ ਘਰ ਦੇ ਵਿਹੜੇ ਵਿੱਚ ਪੈਂਦਾ ਸੀ ਘਰ ਦੇ ਸ਼ਾਹੂ ਕਾਰ ਨੇ ਕਿਹਾ ਇਹ ਹੈ ਇਸ ਦਾ ਸ਼ਾਹੂ ਕਾਰ ਨੇ ਸਵਾ ਪੈਰ ਦੇ ਦੇ ਚੜੇ ਜਿੱਤੇ ਮਸੀਤ ਦਾ ਪਛਾਣਾ ਪਵੇ ਉੱਥੋਂ ਤਾਂ ਪਛਾਣਾ ਤਾਂ ਮਿਲੇਗਾ ਪਵੇ ਉੱਥੋਂ ਤੋਂ ਉੱਥੋਂ ਜਿਸ ਵੇਲੇ ਥਾਪ ਪਿਆ ਨਾ ਜਿਸ ਵੇਲੇ ਸਾਧ ਸੰਗਤ ਜੀ ਲੱਗੇ ਨਬੀ ਇਹ ਪ੍ਰਾਪਤ ਹੋ ਗਏ ਸੰਗਤ ਜੀ ਕਹਿਣੇ ਲੱਗਿਆ ਇੱਕ ਬਾਪੂ ਦੇ ਵਿੱਚ ਹੋਰ ਵੀ ਕਹਿਣਾ ਸੀ ਜੇ ਫਿਰ ਬਚਨ ਦੀ ਲੋੜ ਕਿਵੇ ਤੇ ਥਾਪ ਸ਼ਾਹ ਦੇ ਕੋਲੋਂ ਲੈ ਲਈ ਮੈਨੂੰ ਪਤਾ ਨਹੀਂ ਲੱਗਾ ਜਦ ਕਿ ਥਾਪ ਪੈਰ ਦੇ ਕੋਲੋਂ ਦੀ ਅੱਜ ਤੇ ਸ਼ਾਹੂ ਕਾਰ ਨੇ ਘੜਦੇ ਸਾਰੇ ਥੰਮ ਘੜ ਛਾ ਕੇ ਦੇਖੇ ਕਰਦੇ ਸਾਰੇ ਥੰਮ ਦੇ ਵਿੱਚੋਂ ਕੋਲ ਦੀ ਆਵਾਜ਼ ਆ ਇੱਕ ਥੰਮ ਦੇ ਵਿੱਚ ਆਖਿਆ ਕੋਲ ਦੀ ਆਵਾਜ਼ ਕੇ ਦੇਖ ਜਦੋਂ ਘੜਿਆ ਨਾ ਉੱਡ ਕੇ ਦੇ ਬਿਆ ਤਾਂ ਸੋਨਾ ਉੜਿਆ ਤੇ ਹੀਰੇ ਮੋਤੀ ਇਸ ਦੇ ਸਮਾਨ ਇਹ ਥੰਮ ਤੋੜਨ ਦੇ ਨਾਲ ਪ੍ਰਾਪਤ ਹੋ ਗਏ ਜਿਹੜੇ ਸ਼ਾਹੂ ਦੇ ਨਾਲ ਵਿੱਚ ਕੋਲ ਰੱਖੇ ਕੇ ਬਿਠੇ ਹੋਏ ਸਨ ਉਸ ਵਿੱਚ ਕਹਿਣ ਲੱਗਾ ਕਿ ਬਾਪੂ ਦੀ ਸਿੱਖਿਆ ਕਹਿਣ ਸੀ ਪਰ ਸੁਖਾ ਦਾ ਨਹੀਂ ਤੈਨੂੰ ਸਮਝ ਨਹੀਂ ਆਈ ਤਾਂ ਇਹ ਦੁੱਖ ਭੁਗਤੇ ਤੂੰ ਸਭ ਜੀ ਆ ਸੰਤ ਸੰਗਤ ਜੀ ਇਸੇ ਪ੍ਰਕਾਰ ਦਾ ਇਹ ਸੰਸਾਰ ਹੈ ਇਸੇ ਪ੍ਰਕਾਰ ਹੁੰਦਾ ਹੈ ਤਾਂ ਛੱਤ ਭੁੱਖਾ ਹੁੰਦਾ ਹੈ ਤਾਂ ਘਰ ਦੇ ਅੰਦਰ ਹੀ ਖਾਣਾ ਹੈ ਸਭ ਕੁਝ ਘਰ ਦੇ ਅੰਦਰ ਹੀ ਤਾਂ ਨਹੀਂ ਸਭ ਕੁਝ ਬਾਹਰ ਬੋਲਦਾ ਸੋ ਪਤੀ ਮੱਲਾ ਹੀ ਨਾਮ ਰੂਪੀ ਵਸਤੂ ਜਿਹੜੀ ਘਰ ਹਿਰਦੇ ਦੇ ਅੰਦਰ ਹੀ ਹੈ ਦੀ ਵਸਤੂ ਤੇ ਜੀ ਕੰਮ ਦਾ ਦੇ ਦੇ ਜੱਟੀਆਂ ਚੋਂ ਹੱਡੀ ਕੋਲ ਦਾ ਫਿਰ ਜਦ ਧੜਿਆ ਚੋਂ ਧੜੀ ਆਪ ਖੱਡੀਆਂ ਤੇ ਚੱਲਿਆ ਦੇ ਧੜਿਆ ਕਿ ਉਤਮ ਵੀ ਘਟਦਾ ਫਿਰ ਦੇ ਕਿਤੇ ਹੋ ਪਰ ਕਿ ਉਤਮ ਪਰ ਇਹ ਨਾਮ ਵਸਤੂ ਦੇ ਘਰ ਹਿਰਦੇ ਦੇ ਅੰਦਰ ਹੀ ਹੈ ਨਾਮ ਵਸਤੂ ਇਸੇ ਪ੍ਰਕਾਰ ਦੀ ਹੈ ਸ਼ਾਹੂਕਾਰ ਦੀ ਸਿੱਖਿਆ ਕੀ ਹੈ ਮਿੱਠੇ ਭੋਜਨ ਸ਼ਾਹੂਕਾਰ ਦੀ ਸਿੱਖਿਆ ਮਿੱਠਾ ਕੀ ਹੈ ਧਰਮ ਦੀ ਕਿਰਤ ਕਰਕੇ ਫਿਰ ਵੰਡ ਛਕਣ ਧਰਮ ਦੀ ਕਿਰਤ ਹੋ ਜਾਂਦਾ ਹੈ ਤੇ ਵੰਡ ਛਕਣ ਸੋ ਇਸੇ ਪ੍ਰਕਾਰ ਸ਼ਾਬੇ ਸ਼ਾਬੇ ਆਵਾਜ਼ गुरु की शरण सब तो संग निष्ठा है, गुरु की शरण सदा गुरु संग निष्ठा में रहना, सदा इसे प्रकार साध संग जी, इसे इस राम थन संग किसे नु देना, इसे लेना नहीं, किसे नु जिड़ा दस वाले किसे नु दे देता ना, बेटा सेवा कर दे तेरी दे देता ना, ना ते करे जड़ौना ते मैं देता, ना ते करे वापस मंगना, वो गुरु के नाम पे वापस मंगना, वो गुरु के नाम पे सर्वा पैर देन चढ़े, सबा मसीह तो प्राप्त कर लेना, आप सबा पैर दिन चल रहे तक आवरण पदल कर दे, दिन चढ़े तक रात पैर रात दी हुए ते चौकड़ा लगा, सबा पैर तक इस चौकड़ा पदल कर दे, सबा पैर तक दसा पातशाही जी दी मर्यादा रही है, दसा पातशाही साध सिंह जी रही है, सबा पैर दिन चढ़े तक सबा पैर सजा रहे दस तक, सबा पैर दिन चढ़े फिर नगरवासी दस, सबा पैर दिन इस प्रकार सबा पैर दिन चढ़े सर सिरन संग करते रहना, चढ़े फिर चढ़े भज सुगुर दे बड़ी गावे, ऐसा जी सुगुर बड़ी गावे, ऐसा जी गा के धाम शादा भाव की हो जाए, लगा जी धाम दा भाव थम हो जाए, जे शक्ति वासा अब थम जो जिन मेरे कौ थम मैं थम मैं क्यों दो मैं गुरु का संत मैं थम थम गुरु के शब्द दा आसरा ही सदा, गुरु के शब्द दा आसरा ही सदा, जो अकाल पुरख वाहे हृदय दे अंदर थम की देली का आसरा रूप है, ना ओसे दा आसरा रहण लगा, से दबी पखंड से दूजे सी जिला का छे से दबी दे दूजे ते नहीं ती दे कटे, ये सारी दा वस्तु है अंदर शरीर घर दे, सारी दा वस्तु है ते मन रूपी घर दे अंदर, ते मन रूपी घर दे अंदर, नाम रूपी तार होदे रूपी दे अंदर, रूपी हृदय रूपी घर दे अंदर है, हृदय रूपी तार दे अंदर है, जगत दे लोक इस नाम रूपी पर जगत को जिन्नु खाना ना खाने तो ना भोजन तो लादे फिर दे खाने तो बेटा इस ते पर लादे दे ਆਰੇ ਜਿਹੜਾ ਸਤ ਸੰਗਤ ਨੂੰ ਇਸ ਸਾਧ ਸੰਗਤ ਅੱਲਾ ਦੀ ਘਰ ਸੰਗਤ ਪਰਮੇਸ਼ਰ ਜੀ ਦਾ ਇਸ ਦੇ ਵਿੱਚ ਨਾਮ ਦੇ ਜੋ ਵਿਧਾਨ ਹੈ, ਇਸ ਦੇ ਵਿੱਚ ਸਤ ਸੰਗਤ ਕੈਸੇ ਜਾਣ ਹੈ, ਜਿੱਥੇ ਇੱਕੋ ਨਾਮ ਵਖਾਣ ਹੈ, ਇੱਕੋ ਨਾਮ ਹੁਕਮਣੀ ਹੈ, ਨਾਨਕ ਸਤਿਗੁਰ ਦੀ ਆਪ ਜਾਰੀ ਹੈ, ਜਾਗਰ ਜਿਹੜੇ ਜਗਤ ਦੇ ਜੀਵ ਨੇ ਨਾ, ਜਾਗਰ ਸਤ ਸੰਗਤ ਵਿੱਚ ਜੀ ਕਰਕੇ ਨਾਮ ਰੂਪੀ ਭੋਜ ਨਹੀਂ ਛਕਦੇ, ਨਾਮ ਪ੍ਰਕਾਰ ਭੋਜ ਨਹੀਂ ਛਕਦੇ, ਲੱਗੀ ਰਹਿੰਦੀ ਹੈ ਇਹ ਸਤ ਸੰਗਤ ਦੀ, ਨਿਤ ਨਿਤ ਹਰ ਰੋਜ਼ ਪਲ ਪਲ ਵਰਤਦੇ ਰਹਿੰਦੇ ਹਨ, ਚਰਨੀ ਲੱਗ ਕੇ ਉਪਦੇਸ਼ ਧਾਰਨ ਕਰਦੇ ਨੇ, ਅਨੰਦ ਲੱਗ ਕੇ ਉਪਦੇਸ਼ ਧਾਰਨ ਕਰਦੇ ਨੇ, ਉਪਦੇਸ਼ ਪਾਰਾ ਉਹਨਾਂ ਨੇ ਆਪਣੇ ਹਿਰਦਿਆਂ ਨੂੰ ਸੀਲ ਕਰਦੇ ਆ, ਠੰਡ ਆਪਣੇ ਹਿਰਦਿਆਂ ਲਿਆ ਸੀਲ ਕਰ ਲਿਆ, ਪਰਮੇਸ਼ਰ ਜੀ ਦਾ ਅੰਮ੍ਰਿਤ ਦੇ ਨਾਮ ਉਹਨਾਂ ਦੇ ਮਨ ਅਤੇ ਤਨ ਦੇ ਅੰਦਰ ਵਸਦਾ, ਉਹਨਾਂ ਦੇ ਮਨ ਉਹਨਾਂ ਦੇ ਮਨ ਦੇ ਅੰਦਰ ਵਸਦਾ, ਦੇ ਅੰਦਰ ਪਰਮੇਸ਼ਰ ਜੀ ਦੀ ਮਨ ਅਤੇ ਤਨ ਦੇ ਅੰਦਰ ਦੀ ਜੋਤ ਦੀ ਜੋਤ ਨੂੰ ਦੱਸਦੇ ਆ, ਦੇਖਿਆ ਜੋਤ ਨੂੰ ਦੱਸਦੇ ਆ, ਦੇਖਿਆ ਫਿਰ ਐਸੀ ਗਿਆਨ ਅਰੂਢ ਅਵਸਥਾ ਨੂੰ ਤੇ ਅਰੀਆ ਗਿਆਨ ਨੂੰ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਦੇ ਨੇ, ਅਰੀਆ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਪਦਾਰਥ ਦੇ ਵਿੱਚ ਜੋਤ ਹੋਣ ਤੇ ਮਨ ਜੋਤ ਹੋਣਾ ਸੋ ਬਣੀ ਹੁੰਦਾ, ਇਸ ਪ੍ਰਕਾਰ ਜੋ ਸੁਭ ਹੋਣਾ ਅੰਤ ਆਪ ਦੇ ਨਾਲ ਮਿਲ ਜੀ ਦੇ ਨਾਲ ਮਿਲ ਰਹੇ ਨੇ, ਪਰਦੇਸ਼ ਦੇ ਨਾਲ ਤੇ ਨਾਲ ਵੀ ਜੋਤ ਨਹੀਂ ਹੁੰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਮਹਾਰਾਜ ਹੈ, ਹਜ਼ੂਰ ਫਰਮਾਉਂਦੇ ਨੇ ਭਾਈ ਇਹ ਦੇਹ ਰੂਪੀ ਵਸਤੂ ਹੈ ਤੇ ਭਰਾਈ, ਇਹ ਦੇਹ ਸੂਸ਼ਮ ਸਰੂਪ ਰੂਪੀ ਵਸਤੂ ਹੈ ਤੇ ਭਰਾਈ, ਸੂਸ਼ਮ ਸਰੂਪ ਕਾਰ ਵਸ ਰਹੀ ਰੂਪੀ ਵਸਤੂ ਹੈ ਤੇ ਕਰਾਈ, ਸਰੀਰ ਇਸੇ ਪ੍ਰਕਾਰ ਦੇ ਜਿਹੜੇ ਪ੍ਰਤੱਖ ਪਿਆਰੇ ਤੇ ਕਾਰਾਈ ਦੇ ਜਿਹੜੂ ਹੈ, ਜਿੰਨਾ ਜਿੰਨਾ ਦੀ ਤਰਫ ਤੋਂ ਹੈ ਕਿ ਸਮਾਂ ਪੰਡਾ ਉਹਨਾਂ ਦੀ ਕੋਲ ਵਸਤੂ ਨੂੰ ਚੱਲੇ ਕਿ ਸਮਾਂ ਕੀ ਹੈ, ਉਹ ਤਾਂ ਕੁਦਰਤ ਇਹ ਜਿਹੜਾ ਮੂਲ ਖਾਣੀ ਹੈ, ਪਰ ਇਹ ਜਿਹੜਾ ਵਸਤੂ ਹੈ ਸਰੀਰ ਦੇ ਉੱਪਰ ਬੜਾ ਗਰਨ ਬਰਸ ਬੜਾ ਸੰਕਾਰ ਉੱਪਰ ਬੜਾ ਹੈ, ਤੇ ਮੂਰਖ ਪ੍ਰਾਣੀ ਆਪਣੇ ਆਪ ਨੂੰ ਗਣਾਉਂਦਾ ਹੈ, ਜਣਾਉਂਦਾ ਹੈ, ਆਪਣੇ ਆਪ ਨੂੰ ਗਣਾਉਂਦਾ ਹੈ, ਤੀਸਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਸਾਹਿਬ ਅਮਰਦਾਸ ਸਾਹਿਬ ਜੀ ਫਰਮਾਦੇ ਨੇ ਭਾਈ ਅਮਰਦਾਸ ਸਤਿਗੁਰੂ ਜੀ ਤੋਂ ਪੁੱਛੇ ਤੋਂ ਬਿਨਾਂ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਸਤਿਗੁਰੂ ਜੀ ਵਾਹਿਗੁਰੂ ਜੀ ਨੂੰ ਕਿਸੇ ਨਹੀਂ ਪ੍ਰਾਪਤ ਨਹੀਂ ਕੀਤਾ, ਜਿੰਨਾ ਜਿੰਨਾ ਨੇ ਵੀ ਪ੍ਰਾਪਤ ਨਹੀਂ ਕੀਤਾ ਫਿਰ ਬੋੜੀ ਬੋੜਾ ਜੂਨੀਆਂ ਦੇ ਵਿੱਚ ਫਿਰਦੇ ਰਹਿੰਦੇ ਨੇ, ਸੋਗ ਨਹੀਂ ਰੱਬ ਦਾ ਦੁੱਖ ਤੇ ਹਸੂਰ ਜਮੀਨ ਦੀ ਫਰਮਾਵਣਾ ਕਰਦੇ ਨੇ, ਹਜ਼ੂਰ ਦਾ ਭਜਾਵਣਾ ਕਰਦੇ ਨੇ, ਗੁਰਮੁਖਾਂ ਦਾ ਮਨ ਅਨੰਦ ਗੁਰਮੁਖ ਦੁਆਇਤ ਭਾਵ ਨਾਲ ਤੁਰ ਹੋਇਆ ਹੈ। ਦੁਆਇਤ ਦੁਆਇਤ ਭਾਵ ਨਾਲ ਤੁਰਿਆ ਹੋਣੇ ਕਰਕੇ ਅਨੰਦ ਤਿੰਨ ਨੂੰ ਤੁਹਾਡੇ ਕਰਕੇ ਉਸ ਨੂੰ ਵੱਡਾ ਧਾਰੀ ਅਨੰਦ ਪ੍ਰਾਪਤ ਹੋਇਆ ਹੈ। ਜੋ ਪ੍ਰੀਤਮ ਪ੍ਰੀਤਮ ਜੋ ਪਰਮ ਰੂਪ ਦੇ ਆਸਮ ਰੂਪ ਦੇ ਨ ਪਰਮ ਉਹ ਮੇਰੇ ਅਮਤੀ ਅਨੰਦ ਦੇ ਅੰਤ ਵਿੱਚ ਦੇ ਦੇ ਅਮਰੀਤ ਮੁਝੇ ਨਾ ਮਿਲੇ ਹਨ ਤੇ ਮੇਰੇ ਸ਼ਿਰ ਦੇ ਐਸੇ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਿਹੜੇ ਰਾਜਸੀ ਦੇ ਪਿਆਰੇ ਸਤਸਰ ਦੇ ਰਸਤੇ ਸਹੀ ਹੋਏ ਨੇ, ਆਸੇ ਆਨੰਦ ਦੇ ਸਹਿਤ ਹੋਏ ਨੇ, ਸੱਜਣ ਵਾਹਿਗੁਰੂ ਜੀ ਨੇ ਕਰਕੇ ਸੱਜਣ ਬਚਾ ਪਾਉ ਸਾਹਿਬ ਕੇ ਸੱਜਣ ਸਾਧਾ ਦਾ ਸਾਹਿਬ ਜਿਸ ਪਾਸ ਬੈਠੇ ਆ ਸੋਹੀਆ ਸਾਖਿਆ ਚਲਦੀਆ ਲੋਕ ਤਰ ਲੋਕ ਦੇ ਸੱਜਣ ਪਰਮੇਸ਼ਰ ਜੀ ਨੂੰ ਪਿਆਰੇ ਸੱਜਣ ਨੇ ਨਾਮ ਕੀਤਾ ਹੈ ਜਿਨ੍ਹਾਂ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਸਾਥ ਦੁੱਖ ਦੇ ਨਿਵਰਤ ਹੋ ਗਏ ਹਨ। ਪਰਮੇਸ਼ਰ ਜੀ ਦੀ ਫਿਰ ਵਾਹਿਗੁਰੂ ਜੀ ਦੀ ਪਦਾਰਥਾਂ ਦਾ ਮੋਹ ਹੋਣੇ ਕਰਕੇ ਨਰਕਾਂ ਵਿੱਚ ਵਧੇ ਗਏ ਜਮਾਂ ਦੁਆਰਾ ਦੁੱਖ ਪਾਇਆ ਹੈ। ਅਨੰਤ ਕਾਲ ਤੱਕ ਦੁੱਖਾਂ ਨੂੰ ਭੋਗਣ ਤੋਂ ਉਪਰੰਤ 84 ਲੱਖ ਜੂਨੀਆਂ ਦੇ ਦੁੱਖ ਨੂੰ ਪਾਇਆ ਹੈ। ਤ੍ਰਿਗਾਕਾਰ ਐਸੇ ਮੋਹ ਨੂੰ ਜਿਸ ਮੋਹ ਕਰਕੇ ਕੇਵਲ ਤਾਂ ਕੇਵਲ ਦੁੱਖ ਹੀ ਦੁੱਖ ਪਾਇਆ ਹੈ। ਸੱਚਾ ਪ੍ਰੇਮ ਬੰਦਗੀ ਦਾ, ਸਤਿਗੁਰੂ ਜੀ ਦੇ ਚਰਣਾਂ ਦਾ, ਵਾਹਿਗੁਰੂ ਜੀ ਦੇ ਨਾਮ ਦਾ, ਤੇ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਹੈ ਤਿਨ੍ਹਾਂ ਨੇ ਭਾਈ ਸਦਾ ਸੁੱਖ ਪਾਇਆ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਜੀ ਨੇ ਸਾਧ ਸੰਗਤ ਜੀ ਵਾਰ ਦੁਆਰਾ ਸਲੋਕ ਮਹੱਲੇ ਮਹੱਲੇ ਅਤੇ ਪੌੜੀਆਂ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਪੰਡਿਤ ਬੇਣੀ ਜੀ ਨੂੰ ਉਪਦੇਸ਼ ਦੇ ਕਰਕੇ ਸਾਰੇ ਸੰਸਾਰ ਨੂੰ ਸਿੱਖਿਆ ਦਿੱਤੀ, ਭਾਈ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿੱਦਿਆ ਦਾ ਅਹੰਕਾਰ ਨਹੀਂ ਕਰਨਾ, ਗੁਣਾਂ ਦਾ ਅਹੰਕਾਰ ਨਹੀਂ ਕਰਨਾ, ਦੂਜਿਆਂ ਦਾ ਭਲਾ ਕਰਨਾ, ਇਸ ਪ੍ਰਕਾਰ ਨਿਮਰਤਾ ਰੱਖਣੀ ਹੈ, ਵੰਡ ਕੇ ਛਕਣਾ ਅਤੇ ਸਦਾ ਬੰਦਗੀ ਕਰਦੇ ਰਹਿਣਾ। ਮੂਲ ਰੂਪ ਦੇ ਵਿੱਚ ਨਾਮ ਹੀ ਸਾਰੇ ਸੁੱਖਾਂ ਦਾ ਦਾਤਾ ਹੈ ਜੀਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਾਮ ਦਾ ਪੱਲਾ ਫੜਾ ਕਰਕੇ ਸਰਬਤ ਸੰਸਾਰ ਨੂੰ ਸੁੱਖਾਂ ਦਾ ਰਸਤਾ ਦਿਖਾਉਂਦਿਆਂ ਹੋਇਆਂ ਮਾਰਗ ਦਰਸ਼ਨ ਕਰਦੇ ਨੇ। ਗੁਰਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ। ਆਪ ਜੀ ਨੇ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਜੋ ਪਾਵਨ ਅੰਮ੍ਰਿਤਮਈ ਉਪਦੇਸ਼ ਕਥਨ ਅਤੇ ਸਰਵਣ ਕਰਵਾਏ ਨੇ ਨਾ ਮਹਾਰਾਜ, ਸਾਡਿਆਂ ਹਿਰਦਿਆਂ ਦੇ ਅੰਦਰ, ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ ਦੀ ਦਾਤ, ਚੜ੍ਹਦੀ ਕਲਾ ਦੀ ਅਵਸਥਾ, ਪਿਆਰੀ ਗੁਰਸਿੱਖੀ, ਸਿਮਰਨ ਭਜਨ, ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰ ਦੇਣਾ ਕਰੋ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਲੇਖ ਹੈ ਕਤਹਿ ਨਾ ਛੂਟੀ ਹੈ, ਖਿਨ ਖਿਨ ਭੂਲਨ ਹਾਰ, ਬਖਸਨ ਹਾਰ ਬਖਸ

ਖੇਨੇ ਮਾਲੇ ਦੇ ਮਾਨ ਸਤਿਗੁਰੂ ਨੇ ਤਲਨ ਦੇ ਤਾਨ ਨੇ ਉਠਿਆ ਦੀ ਉਤਨੀ ਆਸਰੇ ਦੇ ਆਸਰੇ ਗੁਰੂ ਗ੍ਰੰਥ ਨੇ ਵਾਜੀ ਆਪ ਜੀ ਦਾ ਜੀ ਰੁਚ ਕੀਰਤਨ ਕਰਦੇ ਹੋਏ ਆਸਬ ਦੇ ਬੇਟਾ ਜੁਰੀ ਸੁਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਰ ਲੋ ਸਭ ਦੇ ਬੇਟਾ ਜੁਰੀ ਸੁਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾ ਦੇ ਲਿਖੇ ਲਾਉਣੀ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਹਣੇ ਸਭ

ਸਿੱਖੋ ਸ਼ਬਦ ਪਿਆਰੀ ਹੋ ਜਨਮ ਰੰਗ ਕੇ ਮੁਕ ਜਲ ਸਦਾ ਸੁਖੀ ਨਾਨਕ ਸਿੰਘ।

ਤਵਾ ਪ੍ਰਸਾਦ ਕਬਿਤ ਖੂਕਮਲ ਹਰਿ ਗਜ ਗਤ ਹਾ ਬਿਭੂਤ ਦਾਰਿ ਗਿੱਧੂਆ ਮਸਾਨ ਬਾਸ ਕਰਿਓ ਹੀ ਕਰਤ ਹੈ ਗੁਗਮਟ ਬਾਸ ਲਗ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ ਬਿੰਦ ਕੇ ਸਦਈਆ ਤਾਹੀ ਜਿਕੀ ਵਡਈਆ ਦੇ ਦਬੰਦਰਾ ਸਦੀਵ ਪਾਏ ਨੰਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਗਿਆਨ ਕੇ ਬਿਹੀਨ ਛੇਨ ਕਹਿ ਸਕੇ ਤਰਤ ਹੈ ਭੂਤ ਬਨ ਚਾਰੇ ਛਿਤ ਛਾਉਣਾ ਸਭੈ ਦੂਦਾ ਧਾਰੀ ਪੌਣ ਗਏ ਹਾਰੀ ਸੋ ਭੁਜੰਗ ਜਾਨੀਅਤ ਹੈ ਦ੍ਰਿੰਡ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਦਗਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹ ਪੰਛ ਕੀ ਵਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਾਨੀ ਡਾਨੀਅਤ ਹੈ ਜਿਤੇ ਵੱਡੇ ਗਿਆਨੀ ਤੇ ਨੋ ਜਾਨੀ ਬਖਾਨੀ ਨਾਹੇ ਅਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹ ਬੋਝਰੀ ਗਜਈਆ ਕਹੇ ਨਭ ਕੇ ਉਡਈਆ ਸੁਚ ਰਈਆ ਕਹਿ ਪਖਾਨੀ ਹੈ ਫਲ ਕੇ ਬਛਈਆ ਤਾਹ ਬਾਂਦਰੀ ਗਜਈਆ ਕਹੇ ਆਦ ਸਫਿਰਈਆ ਦਤ ਭੂਤ ਕੈ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੀਰੀ ਸਿਖ ਹੱਥ ਜਗ ਆਗ ਕੇ ਬਛਈਆ ਸੋ ਚਕੋਰ ਸਮ ਮਾਨੀ ਹੈ ਸੂਰਜ ਸਿਵਈਆ ਤਾਹ ਕੌਲ ਕੀ ਵਡਾਈ ਦੇਜ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਭ ਕੌਲ ਜਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੈ ਦੇਨ ਚਾਰੇ ਲਿਖੀ ਕੇ ਸਨਾਮ ਕੈ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਡੇਰੁ ਕੋ ਖਨਈਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤ ਕੋ ਬੇਦ ਪਾਵੇ ਬੂਝਤ ਨ ਤਾਹੇ ਜਾ ਕੇ ਰਾਹੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜੰਬ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ

ਤੈਨਾ ਸਤਰੇ ਮਿਨਾ ਵਿਤਰੇ ਸਭੂਤੇ ਭਵਿਖੇ ਭਵਾਨੇ ਅਚਿਤਰੇ ਨਾਰਾਯਣ ਨ ਰੰਗੰ ਨ ਰੂਪੰ ਨ ਰੇਖੰ ਨ ਲੋਭੰ ਨ ਜੋਭੰ ਭੂਤੰ ਅਭੇਖੰ ਨ ਸਤਰੰ ਨ ਮਿਤ੍ਰੰ ਨ ਨੇਹੰ ਨ ਗੇਹੰ ਸਦੇਵੰ ਸਦਾ ਸਰਪ ਸਰਵਤ੍ਰ ਸਨੇਹੰ ਨ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰ ਅਜੋਨੀਯ ਛਯਾਦ ਅਦ੍ਵਯਾ ਜੋਹੰ ਨ ਜਨਮੰ ਨ ਮਰਨੰ ਨ ਬਰਨੰ ਨ ਵ੍ਯਾਧੰ ਨ ਰੋਗੰ ਨ ਸੋਗੰ।

ਪਤੀ ਰੋਗ ਕੇ ਸੋਖ ਸੋਖੰ ਕਹੂੰ ਦੇਵ ਵਿਦਿਆ ਕਹੂੰ ਦੈਤ ਬਾਨੀ ਕਹੂੰ ਜਛ ਕੰਦਰ ਵਿਗ ਨਰ ਕਹਾਨੀ ਕਹੂੰ ਰਾਜਸੀ ਸਤ ਕੀ ਤਾਮਸੀ ਹੋ ਕਹੂੰ ਜੋਗ ਵਿਦਿਆ ਧਰੇ ਤਾਪਸੀ ਹੋ ਕਹੂੰ ਰੋਗ ਰਹਤਾ ਕਹੂੰ ਜੋਗ ਜੁਗਤੰ ਕਹੂੰ ਭੂਮ ਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨ ਵੀ ਹੋ ਕਹੂੰ ਜਛ ਵਿਦਿਆ ਧਰੇ ਮਾਨ ਵੀ ਹੋ ਕਹੂੰ ਰਾਜਸੀ ਹੋ ਕਹੂੰ

ਜੰਤਰ ਮੰਤਰ ਤੰਤਰ ਜਾ ਕੋ ਆਦਿ ਪੁਰਗਾ ਪਾਰ, ਹੰਸ ਕੀਟ ਵਿਖੇ ਵਸ ਸਭ ਠੌਰ ਮੈਂ ਨਿਰਧਾਰ। ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ, ਸਰਬ ਠੌਰ ਵਿਖੇ ਰਮਿਓ ਜੇ ਚਕਰ ਚਿਹਨ ਨਾ ਚਿੱਤਰ। ਆਦਿ ਦੇਵ ਉਤਾਰ ਮੂਰਤ ਅਗਾਧ ਨਾਦ ਅਨੰਤ, ਆਦਿ ਅੰਤ ਨਾ ਜਾਣੀਐ ਬਿਖਾਦ ਦੇਵ ਦੁਰੰਤ। ਦੇਵ ਫੇਵ ਨਾ ਜਾਣਹੀ ਜੇ ਮਰਮ ਵੇਦ ਗਤੇਬ, ਸਨਕ ਔਸਨ ਕੇ ਸਨੰਦਨ ਪਾਵਹੀ ਨਾ ਸੇਵ। ਜਛ ਕਿੰਨਰ ਮਛ ਮਾਨਸ ਮੁਰਗ ਉਰਗਾ ਪਾਰ, ਨੇਤ ਨੇਤ ਪੁਕਾਰਹੀ ਸਿਵ ਸਖਰ ਔ ਮੁਖ ਚਾਰ। ਸਰਬ ਸਬਦ ਬਤਾਰ ਕੇ ਤਰ ਜਾਪਹੀ ਜਹਿ ਜਾਪ, ਆਦਿ ਦੇਵ ਅਗਾਦ ਤੇਜਾ ਨਾਦ ਮੂਰਤ ਅਤਾਪ। ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਨਕੀਨ, ਸਰਬ ਠੌਰ ਰਹਿਓ ਬਿਰਾਜ ਨਿਰਾਜ ਰਾਜ ਪ੍ਰਬੀਨ। ਜਛ ਗੰਧਰਵ ਦੇਵਦਾਨੋ ਨਾ ਬ੍ਰਹਮ ਛਤਰੀਅਨ ਮਾਹੇ, ਵੈ ਸੁਰੰਗੇ ਵਿਖੇ ਬਿਰਾਜ ਸੂਦਰ ਭੀ ਵਹਿ ਨਾਹੇ। ਗੂੜ ਗੌੜ ਨ ਵੀ ਲਭੀ ਕਰ ਬ੍ਰਹਮ ਸੇਕ ਸਰੂਪ, ਰਾਤ ਦਿਵਸ ਨਾ ਮਧ ਉਰਦ ਨਾ ਭੂਮ ਆਕਾਸ਼ ਅਨੂਪ। ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਵਿਹੀਨ, ਤੀਰਥ ਯਾਤਰਨ ਦੇਵ ਪੂਜਾ ਗੋਰ ਕੇ ਨਾ ਅਧੀਨ। ਸਰਬ ਸਬਦ ਬਤਾਰ ਕੇ ਦਰ ਜਾਨੀਏ ਜਹ ਜੋਤ, ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ। ਸੋਧ ਸੋਧ ਹਟੇ ਸਫਾ ਸੁਰ ਵਿਰੋਧ ਦਾਨਵ ਸਰਬ, ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ। ਪੜਤ ਪੜਤ ਥਕੇ ਮਹਾਕਵ ਗੜਤ ਗਾੜ ਅਨੰਤ, ਹਰ ਹਰ ਕਹਿਓ ਸਭੋ ਮਿਲ ਨਾਮ ਨਾਮ ਦੁਰੰਤ। ਵੇਦ ਭੇਦ ਨਾ ਪਾਇਓ ਰਖਿਓ ਨਾ ਸੇਵਕ ਤੇਵ, ਦੇਵ ਦਾਨੋ ਮੂੜ ਮਾਨੋ ਜਛ ਨਾ ਜਾਣੈ ਜੇਵ। ਭੂਤ ਬਾਬ ਭਵਾਨ ਭੂਪਤ ਆਦਿਨਾਥ ਅਨਾਥ, ਅਗਨ ਪੈ ਜਲੇ ਥਲੇ।

ਚਕਰ ਚਿਹਨ ਨ ਬਨਣ ਜੈ ਕੋ ਜਾਤ ਪਾਤ ਨ ਵੇਖ। ਰੂਪ ਰੇਖ ਨ ਰੰਗ ਜੈ ਕੋ ਰੰਗ ਰੂਪ ਨ ਰੰਗ, ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ, ਸਰਬ ਦਾਤਾ ਸਰਬ ਗਿਆ।

ਆਦੁਰ ਅੰਤ ਹੁਤੋ ਗ੍ਰਹਿਤ ਜਿਹ ਨੇਤ ਨੇਤ ਸਭ ਭੇਦ ਕਹਿਤ ਕਈ ਉੱਚ ਨੀਚ ਕੀ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾ ਅਨੰਤ ਜਾਹੇ ਮਨ ਮੂੜ ਕਿਉਂ ਨ ਸੇਵੰਤ ਤਾਹੇ ਕਈ ਮੂਡ ਪਤ੍ਰ ਪੂਜਾ ਗ੍ਰੰਥ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪੁਲਟ ਸੂਰਤ ਸਿੱਧ ਦਾ

ਬਚਨ ਨਹੀਂ ਰੰਗ ਰੂਪ ਜੇ ਖੇਤ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹ ਸਿਧੰਗ ਸਰੂਪ ਬੁੱਧੰਗ ਪਾਲ ਜੁਧੰਗ ਅਨੂਪ ਜਿਹ ਰੂਪ ਰੇਗ ਨਹੀਂ ਰੰਗ ਰਾਗ ਅੰਛਿਜ ਤੇਜ ਅਨਭਿਜ ਦਾਗ ਜਲ ਥਲ ਮਹੀ ਬੰਧਨ ਦੁਰੰਤ ਜਿਹ ਨੇਤ ਨੇਤ ਨਿਸਿਧਿ ਨਉ ਚਰੰਤ ਪਾਇਓ ਨ ਜਾਇ ਜਿਹ ਭੈਰ ਪਾਰ ਦੀ ਨਾਨ ਦੁਖ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ

ਅਮ੍ਰਿਤਾ ਕੀ ਵਾਸੀ ਹੈ ਜੋਗ ਹੁੰਕ ਜੰਤਰ ਹੈ ਤੇਜ ਹੁੰਕ ਤੰਤਰ ਹੈ ਮੋਹਨੀ ਕੋ ਮੰਤਰ ਹੈ ਬੋਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਵਾਸ ਹੈ ਕਿ ਬੁੱਧ ਹੁੰਕ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸੁਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਕਿ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਇਸਤਰੀ ਹੈ ਨਰ ਹੈ ਵਿਸ਼ਵ ਕੋ ਭਰਨ ਹੈ ਕਿ ਆਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਭਾਈ ਹੈ ਨਾ ਪਾਰ ਪਾਰ ਆਵਾਰ ਹੁੰ ਕੋ ਪਾਰ ਜਗੋ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾ ਵਿਹ ਬਸੀ ਹਲ ਵਿਧਿਆ ਵਪੂਰ ਬਿਨਾ ਪਾਰ ਪਾਵੇ ਅਸਤੇ ਅਨਸ ਹੈ ਦੇਵਨ ਕੋ ਦੇਵ ਮਹਾਦੇਵ ਹੁੰ ਕੇ ਦੇਵ ਹੈ ਨਿਰੰਜਨ ਅਭੇਵ ਨਾਦ ਅਦਵੈ ਅਬਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਟਈਆ ਜਮ ਜਾਨ ਕੇ ਦੇਵਨ ਕੇ ਦੇਵ ਮਹਾਦੇਵ ਹੁੰ ਕੇ ਦੇਵਨਾਥ ਭੂਮ ਕੇ ਭੁਜਈਆ ਹੈ ਮੋਹਿਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੁੰ ਕੇ ਸਾਜਾ ਮਹਾਯੋਗ ਹੁੰ ਕੋ ਯੋਗ ਹੈ ਧਰਿਆ ਧਰੁਮ ਛਾਲ ਕੇ ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਦ ਛਾਜ ਕਿਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲ ਇੰਦ੍ਰ ਕੇ ਕੂਲ ਕੇ ਹੰਸ ਨਿਸੀ ਸੀ ਹਰੂ ਮਹੀ ਰਸੀ ਹੁਸੈਨ ਬਾਦ ਗੰਗਾ ਕੈਸੀ ਧਾਰ ਚੱਲੀ ਸਤ ਸਿੰਧ ਰੂਲ ਕੇ ਪਾਰਸੀ ਪਲਾਉ ਗੜ ਰੂਪਾ ਕੈਸੀ ਰਾਮਪੁਰ ਸੋ ਰਸੀ ਸੁਰੰਗਾਬਾਦ ਨੀ ਕੇ ਰਾਹੀ ਜੂਲ ਕੇ ਜੰਪਾ ਸੀ ਚੰਦੇਰੀ ਗੋਡ ਚਾਂਦਨੀ ਸੀ ਚਾਂਦਾ ਗੜ ਕੀਰਤ ਤਿਹਾਰੀ ਰਾਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਉ ਕਠਗਾਂ ਸੀ ਪੂਰ ਸੀ ਸਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲੱਬਾ ਨੇਰ ਹੰਸ ਕੈਸੀ ਹਾਜੀਪੁਰ ਦੇਖ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚੰਦਾਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗਧਾਰ ਬਕਾਂ ਸੀ ਬਿਲੰਦਾਬਾਦ ਕੀਰਤ ਤੇ ਹਰ ਕੀ ਓਜਿਆਰ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਬਰਤੰਗੀ ਤੇਰੇ ਗੀਤ ਗਾਈਅਤ ਹੈ ਫਕਰੀ ਕੰਧਾਰੀ ਗੋਰ ਕੱਖਰੀ ਗਰਦੇ ਜਚਾਰੀ ਪਵਨ ਕੇ ਆਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੈਂ ਬਿਰਾਜ

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਕਮਾਲ ਸਰਬੰਸ ਦਾਨੀ ਸੋਢੀ ਸਤਿਗੁਰੂ ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸ ਦਾਨੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਜਗਤਰ ਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜਿੱਥੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਉੱਥੇ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਸੰਧਿਆ ਵੇਲੇ ਗੁਰੂ ਸਾਹਿਬ ਜੀ ਦੇ ਦਰ ਦੀ ਨਿੱਤ ਦੀ ਮਰਿਆਦਾ ਅਨੁਸਾਰ ਗੁਰੂ ਇਤਿਹਾਸ ਦੇ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ ਸਾਡੇ ਸਾਰਿਆਂ ਨੂੰ ਇਹ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਜਿਵੇਂ ਆਪਾਂ ਪਿਛਲੇ ਕਥਾ ਦੇ ਵਿੱਚ ਪਿਛਲੇ ਰੋਜ਼ ਇਹ ਜਾਣਨ ਦਾ ਯਤਨ ਕੀਤਾ ਧੰਨ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਉਪਮਾ ਜਿਵੇਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਗਾਇਨ ਕੀਤੀ ਹੈ ਕਿ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਰਗਾ ਕੋਈ ਜਿਹੜਾ ਹੈ ਉਹ ਕੁਲ ਕਾਇਨਾਤ ਦੇ ਵਿੱਚ ਨਾ ਤਾਂ ਇਸ ਲੋਕ ਨਾ ਤਾਂ ਪਰਲੋਕ ਦੇ ਵਿੱਚ ਉਹਨਾਂ ਦੇ ਤੁੱਲ ਬਰਾਬਰ ਹੈ। ਦੇਵਤਿਆਂ ਦੇ ਵਿੱਚ ਉਹ ਸਿਰਮੋਰ ਨੇ, ਮੁਨੀਆਂ ਦੇ ਵਿੱਚ ਵੀ ਸਿਰਮੋਰ ਨੇ, ਕਵੀਆਂ ਦੇ ਵਿੱਚ ਵੀ ਸਿਰਮੋਰ ਹਨ ਅਤੇ ਮਹਾਰਾਜ ਜੀ ਯੋਧੇ ਸੂਰਬੀਰ ਸ਼ਸਤਰ ਵਿੱਦਿਆ ਦੇ ਵਿੱਚ ਵੀ ਉਹ ਸੂਰਬੀਰ ਹਨ, ਯੋਧੇ ਹਨ। ਅਤੇ ਕਵੀ ਜੀ ਕਹਿੰਦੇ ਐਸੇ ਸਤਿਗੁਰਾਂ ਦੀ ਮਹਿਮਾ ਮੈਂ ਕਿਵੇਂ ਦੱਸ ਸਕਦਾ ਹਾਂ। ਸ਼ੇਸ਼ਨਾਗ ਸ਼ਾਰਦ ਆਦਿ ਜਿਹੜੇ ਗੁਣੀ ਗਿਆਨੀ ਜਨ ਇਕੱਠੇ ਹੋ ਕਰਕੇ ਵੀ ਬਾਜਾ ਵਾਲੇ ਸਤਿਗੁਰੂ ਜੀ ਦੀ ਉਪਮਾ ਸਾਰੇ ਰਲ ਮਿਲ ਕੇ ਗਾਇਣ ਜੇ ਕਰਨ ਤਾਂ ਵੀ ਸੱਚੇ ਪਾਤਸ਼ਾਹ ਜੀ ਦਾ ਕੋਈ ਜਸ ਜਿਹੜਾ ਹੈ ਪੂਰਾ ਕਹਿ ਨਹੀਂ ਸਕਦਾ। ਐਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪ੍ਰਤੱਖ ਪਰਮੇਸ਼ਰ ਵਾਹਿਗੁਰੂ ਜੀ ਦੇ ਹੀ ਸਰੂਪ ਹਨ। ਅਤੇ ਕਵੀ ਜੀ ਕਹਿੰਦੇ ਇਹ ਸੰਸਾਰ ਦੇ ਵਿੱਚ ਇੱਕ ਮਾਨਵੀ ਲੀਲਾ, ਸੰਸਾਰ ਦੀ ਸਾਧ ਸੰਗਤ ਜੀ ਇੱਕ ਜਿਹੜਾ ਹੈ ਗੇੜਾ ਹੈ, ਜਨਮ ਦਾ ਮਰਨ ਦਾ ਇੱਕ ਗੇੜਾ ਹੈ ਜੋ ਅਸੀਂ ਇੱਥੇ ਗੇੜਾ ਦੇਣ ਲਈ ਸੰਸਾਰ ਦੇ ਵਿੱਚ ਆਏ ਹਾਂ। ਅਤੇ ਜਿੰਨੇ ਸਮੇਂ ਲਈ ਆਏ ਹਾਂ ਇਹਦੇ ਵਿੱਚ ਜੋ ਕੁਛ ਅਸੀਂ ਕਰਦੇ ਹਾਂ ਅਸੀਂ ਆਪਣੇ ਕਰਮਾਂ ਦੇ ਮੁਤਾਬਿਕ ਕਰਦੇ ਹਾਂ, ਕਰਮ ਭੋਗਦੇ ਹਾਂ ਅਤੇ ਕਰਮ ਕਮਾਉਂਦੇ ਵੀ ਹਾਂ। ਕੁਛ ਐਸੇ ਹੁੰਦੇ ਨੇ ਜਿਹੜੇ ਸੰਸਾਰ ਦੇ ਵਿੱਚੋਂ ਨਿਰਲੇਪ ਰਹਿੰਦੇ ਨੇ, ਉਹ ਸੰਸਾਰ ਵਿੱਚ ਤਾਂ ਆਉਂਦੇ ਨੇ ਪਰ ਸੰਸਾਰ ਜਿਹੜਾ ਹੈ ਉਹਨਾਂ 'ਤੇ ਹਾਵੀ ਹੋ ਨਹੀਂ ਸਕਦਾ, ਮਾਇਆ ਉਹਨਾਂ 'ਤੇ ਪ੍ਰਬਲ ਹੋ ਨਹੀਂ ਸਕਦੀ। ਐਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਜੀ ਇਹ ਸੰਸਾਰ ਦਾ ਤਮਾਸ਼ਾ ਜਿਹੜਾ ਵੇਖਣ ਵਾਲੇ ਬਣ ਕਰਕੇ ਆਏ ਨੇ, ਇਹਦੇ ਵਿੱਚ ਨਹੀਂ ਪਾਤਸ਼ਾਹ ਜੀ ਪਏ, ਅਸੀਂ ਵਿੱਚ ਹੀ ਪੈ ਜਾਂਦੇ ਹਾਂ। ਅਸੀਂ ਜੋ ਕੁਛ ਹੋ ਰਿਹਾ ਅਸੀਂ ਸੋਚਦੇ ਹਾਂ ਇਹ ਸਾਡੇ 'ਤੇ ਹੀ ਹੋ ਰਿਹਾ ਹੈ, ਪਰ ਜਿਹੜੇ ਇਸ ਤੋਂ ਵੱਖਰੇ ਹੋ ਜਾਂਦੇ ਨੇ ਉਹ ਨਹੀਂ ਸੋਚਿਆ ਕਰਦੇ। ਸੋ ਐਸੇ ਆਪ ਜੀ ਸੰਸਾਰ ਦੇ ਵਿੱਚ ਇੱਕ ਲੀਲਾ, ਇੱਕ ਜਿਹੜੀ ਹੈ ਕੌਤਕ ਰਚਣ ਦੇ ਲਈ ਆਪ ਜੀ ਸੰਸਾਰ ਦੇ ਵਿੱਚ ਜੋ ਕਾਰਜ ਪਰਮੇਸ਼ਰ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤੇ ਸਨ, ਉਹ ਕਾਰਜ ਮਹਾਰਾਜ ਜੀ ਨੇ ਪੂਰੇ ਕਰਨ ਲਈ ਇੱਥੇ ਸੰਸਾਰ ਵਿੱਚ ਆਉਣਾ ਕੀਤਾ ਹੈ ਅਤੇ ਆਪ ਜੀ ਨੇ ਉਹ ਕਾਰਜ ਜਿਹੜੇ ਨੇ ਹੁਣ ਸੰਪੂਰਨ ਕੀਤੇ। ਬੇਅੰਤ ਹੀ ਜੰਗ ਯੁੱਧ ਕੀਤੇ, 14 ਜੰਗ ਯੁੱਧ ਕਰਕੇ ਆਪ ਜੀ ਦੱਖਣ ਦੇਸ਼ ਨੰਦੇੜ ਦੇ ਵਿੱਚ ਆਏ। ਬਹਾਦਰ ਸ਼ਾਹ ਆਪ ਜੀ ਤੋਂ ਹੁਣ ਆਗਿਆ ਲੈ ਕਰਕੇ ਗਿਆ ਹੈ ਅਤੇ ਸੱਚੇ ਪਾਤਸ਼ਾਹ ਜੀ ਇੱਕ ਦਿਨ ਬੈਠੇ ਸਨ ਅਤੇ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਨਾ ਪੈਂਡੇ ਖਾਂ ਦਾ ਪੋਤਰਾ ਜਿਹਦਾ ਨਾਮ ਗੁਲ ਖਾਨ ਕਰਕੇ ਆਇਆ ਹੈ। ਗੁਲ ਖਾਨ ਅਜੇ ਕੱਚੀ ਜੀ ਉਮਰ ਹੈ, ਕੋਈ ਬਹੁਤੀ ਵੱਡਾ ਨਹੀਂ ਉਮਰ ਕਰਕੇ, ਅਜੇ ਜਵਾਨੀ ਵੀ ਕਹਿੰਦੇ ਪੂਰੇ ਤਰੀਕੇ ਨਾਲ ਆਈ ਨਹੀਂ, ਦਾੜਾ ਵੀ ਅਜੇ ਜਿਹੜਾ ਹੈ ਉਹ ਅਜੇ ਮੁੱਖ 'ਤੇ ਆਇਆ ਨਹੀਂ। ਉਹ ਗੁਲ ਖਾਨ ਗੁਰੂ ਜੀ ਦੇ ਦਰਬਾਰ ਵਿੱਚ ਆਇਆ, ਮਹਾਰਾਜ ਜੀ ਨੂੰ ਉਹਨੇ ਸਿਜਦਾ ਕੀਤਾ, ਮੱਥਾ ਟੇਕਿਆ।
ਦਸੇ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ ਕੀ ਲੈਣ ਲਈ ਆਇਆ, ਕਿੱਧਰੋਂ ਆਇਆ ਹੈ, ਭਲਾ ਤੂੰ ਕੌਣ ਹੈ? ਉਹਨੇ ਦੱਸਿਆ ਦੁਆਬੇ ਦੇ ਇਲਾਕੇ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਪਿੰਡ ਹੈ, ਉੱਥੇ ਅਸੀਂ ਨਿਵਾਸ ਕਰਦੇ ਹਾਂ ਅਤੇ ਪੈਂਡੇ ਖਾਂ ਦਾ ਮੈਂ ਪੋਤਰਾ ਹਾਂ ਅਤੇ ਦੂਜੇ ਆਪਣੇ ਪਿਓ ਦਾ ਨਾਮ ਦੱਸ ਕਰਕੇ ਦੱਸਿਆ ਕਿ ਇੱਥੇ ਅਸੀਂ ਆਪਣੇ ਮਾਂ ਦੇ ਨਾਲ ਆਏ ਹੋਏ ਹਾਂ ਅਤੇ ਮੇਰੀ ਮਨ ਵਿੱਚ ਅਭਿਲਾਸ਼ਾ ਸੀ ਕਿ ਮੈਂ ਆਪ ਜੀ ਦੇ ਦਰਸ਼ਨ ਕਰਾਂ, ਕਾਰਨ ਮੇਰੀ ਮਾਂ ਨੇ ਮਾਤਾ ਨੇ ਆਪ ਜੀ ਦਾ ਬੜਾ ਜਸ ਉਚਾਰਨ ਕੀਤਾ ਹੈ, ਆਪ ਜੀ ਬਾਰੇ ਬੜਾ ਕੁਛ ਦੱਸਿਆ ਹੈ, ਮੇਰੇ ਮਨ ਵਿੱਚ ਇੱਛਾ ਹੋਈ ਕਿ ਮੈਂ ਆਪ ਜੀ ਦੇ ਦਰਸ਼ਨ ਕਰਾਂ। ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਉਹਨੂੰ ਆਪਣੇ ਕੋਲ ਹੀ ਬਿਠਾਇਆ ਹੈ, ਆਦਰ ਸਨਮਾਨ ਦਿੱਤਾ ਅਤੇ ਪੰਜ ਸੋਨੇ ਦੀਆਂ ਅਸ਼ਰਫੀਆਂ ਦੇ ਕਰਕੇ ਉਹਨੂੰ ਤੋਰ ਦਿੱਤਾ ਹੈ। ਦੂਜੇ ਦਿਨ ਫਿਰ ਸਾਧ ਸੰਗਤ ਜੀ ਚੱਲ ਕਰਕੇ ਆਇਆ, ਹੁਣ ਮਹਾਰਾਜ ਜੀ ਨੇ ਉਹਦੇ ਨਾਲ ਜਿਹੜਾ ਹੈ ਚੌਪੜ ਖੇਡਣ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਚੌਪੜ ਸਜਾਇਆ ਗਿਆ, ਮਹਾਰਾਜ ਜੀ ਵਿੱਚ ਖੇਡੀ ਜਾਂਦੇ ਨੇ ਅਤੇ ਗੁਲ ਖਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਤੇਰੇ ਪਰਿਵਾਰ ਬਾਰੇ ਤੇਰੇ ਬਾਰੇ ਦੱਸਣਾ ਕਰ। ਉਹਨੇ ਦੱਸਿਆ ਕਿ ਸਾਡੇ ਦਾਦਿਆਂ ਤੋਂ ਲੈ ਕੇ ਹੁਣ ਤੱਕ ਅਸੀਂ ਬਾਦਸ਼ਾਹ ਦੀ ਚਾਕਰੀ ਕਰਦੇ ਹਾਂ, ਉਹਦੇ ਅਸੀਂ ਗੁਲਾਮ ਹਾਂ, ਜੋ ਉਹ ਸਾਨੂੰ ਤਨਖਾਹ ਦਿੰਦਾ ਹੈ ਉਸ ਤਨਖਾਹ ਦੇ ਨਾਲ ਸਾਡਾ ਗੁਜ਼ਰਾਣਾ ਹੁੰਦਾ ਹੈ। ਇਵੇਂ ਆਪਣੇ ਬਾਰੇ ਸਭ ਕੁਛ ਦੱਸ ਦਿੱਤਾ ਹੈ ਦਸਵੇਂ ਪਾਤਸ਼ਾਹ ਜੀ ਨੂੰ ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਫਿਰ ਅਗਾਂਹ ਚੌਪੜ ਉਸ ਦਿਨ ਮਹਾਰਾਜ ਜੀ ਨੇ ਜਿਹੜਾ ਹੈ ਉਹ ਸੰਤੋਖ ਦਿੱਤਾ ਹੈ। ਉਹ ਦੂਜੇ ਦਿਨ ਵੀ ਗੁਰੂ ਜੀ ਨੇ ਉਹਦੇ 'ਤੇ ਕਿਰਪਾ ਕੀਤੀ, ਉਹਨੂੰ ਪੰਜ ਮੋਹਰੇ ਬਖਸ਼ੇ ਹਨ। ਆਪਣੇ ਘਰ ਆਇਆ, ਬੜਾ ਖੁਸ਼ ਹੋਇਆ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਸ ਜਿਹੜਾ ਹੈ ਉਹ ਆਪਣੇ ਮਾਤਾ ਨੂੰ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਨੇ ਬਹੁਤ ਬਖਸ਼ਿਸ਼ਾਂ ਦਿੱਤੀਆਂ, ਇਨਾਮ ਦਿੱਤੇ, ਅਤੇ ਮਾਤਾ ਵੀ ਕਹਿਣ ਲੱਗੀ ਕਿ ਪੁੱਤ ਸਾਂਭ ਕੇ ਰੱਖੀ, ਉਹ ਬਖਸ਼ਿੰਦ ਸਤਿਗੁਰੂ ਹਨ, ਪੂਰੇ ਸਤਿਗੁਰੂ ਹਨ, ਬਾਜਾ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਬਖਸ਼ਣ ਵਾਲੇ ਨੇ, ਤੋ ਉਹਨਾਂ ਦੇ ਨਾਲ ਹੀ ਇੰਝ ਜਿਹੜਾ ਹੈ ਚੰਗਾ ਇੱਕ ਨਾਤਾ ਬਣਾਉਣਾ ਕਰ, ਉਹਨਾਂ ਦੀ ਸੇਵਾ ਵਿੱਚ ਜਾਣਾ ਕਰ। ਮਾਤਾ ਨੇ ਸਾਧ ਸੰਗਤ ਜੀ ਉਸ ਗੁਲ ਖਾਨ ਨੂੰ ਜਿਹੜਾ ਹੈ ਉਹ ਬਹੁਤ ਸੋਹਣੇ ਬਚਨ ਕੀਤੇ। ਹੁਣ ਜਦੋਂ ਉਹ ਚਲਾ ਗਿਆ ਦੂਜੇ ਦਿਨ ਤਾਂ ਸਿੰਘਾਂ ਦੇ ਮਨ ਵਿੱਚ ਨਾ ਸ਼ੰਕਾ ਆ ਗਿਆ। ਸਿੰਘ ਕਹਿਣ ਲੱਗੇ ਕਿ ਪਾਤਸ਼ਾਹ ਜੀ ਆਪ ਜੀ ਨੇ ਬਚਨ ਕੀਤੇ ਕਿ ਇਹਨਾਂ ਤੁਰਕੜਿਆਂ ਦੇ ਐਤਬਾਰ ਨਹੀਂ ਕਰਨਾ, ਇਹ ਤੁਰਕੜੇ ਜਿਹੜੇ ਨੇ ਕਦੇ ਸਾਡੇ ਹੋ ਨਹੀਂ ਸਕਦੇ। ਆਪ ਜੀ ਨੇ ਜੋ ਬਚਨ ਕੀਤੇ ਉਹ ਬਚਨਾਂ 'ਤੇ ਆਪ ਜੀ ਦ੍ਰਿੜ ਜਿਹੜਾ ਹੈ ਉਹ ਪੈਰਾ ਦਿੰਦੇ ਹੋ, ਅਤੇ ਅੱਜ ਕੀ ਗੱਲ ਹੈ ਕਿ ਕਾਤੋਂ ਆਪ ਜੀ ਨੇ ਇਹਨੂੰ ਆਪਣੇ ਕੋਲ ਬਿਠਾਇਆ ਹੈ ਅਤੇ ਇਹਨੂੰ ਇੰਨਾ ਸਨਮਾਨ ਦਿੱਤਾ, ਇਨਾਮ ਦਿੱਤਾ, ਇਹਦੇ ਨਾਲ ਚੌਪੜ ਆਪ ਜੀ ਖੇਡ ਰਹੇ ਹੋ, ਇਹਦੇ ਨਾਲ ਇੰਨੇ ਕੁ ਬਚਨ ਕਰ ਰਹੇ ਹੋ, ਆਪ ਜੀ ਕਹਿੰਦੇ ਇਹਨਾਂ 'ਤੇ ਐਤਬਾਰ ਨਹੀਂ ਕਰਨਾ, ਫਿਰ ਆਪ ਜੀ ਹੀ ਇਹਨਾਂ ਦਾ ਸਨਮਾਨ ਕਰ ਰਹੇ ਜੇ? ਮਹਾਰਾਜ ਜੀ ਇਹ ਕੀ ਰਮਸ ਦੀ ਗੱਲ ਹੈ, ਆਪ ਜੀ ਕਿਰਪਾ ਕਰਕੇ ਸਾਡੇ ਤਾਈਂ ਦੱਸਣਾ ਕਰੋ। ਸਿੰਘਾਂ ਨੇ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ ਅਤੇ ਹੁਣ ਦੱਸੇ ਪਾਤਸ਼ਾਹ ਮਹਾਰਾਜ ਜੀ ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਸਿੰਘਾਂ ਨੂੰ ਕੀ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ, ਆਓ ਸੋ ਚੱਲ ਰਹੀ ਕਥਾ ਆਪਾਂ ਰਲ ਮਿਲ ਕਰਕੇ ਵਿਚਾਰਨ ਦਾ ਯਤਨ ਕਰੀਏ। ਉਸ ਤੋਂ ਪਹਿਲਾਂ ਸਾਰੇ ਹੀ ਇੱਕ ਵਾਰੀ ਆਪਣੀ ਰਸਨਾ ਨੂੰ ਕਰੋ ਪਵਿੱਤਰ, ਇੱਕ ਵਾਰੀ ਗੱਜ ਵੱਜ ਕੇ ਆਖੋ।

0: ਸੇ ਪਾਤਸ਼ਾਹ ਮਹਾਰਾਜ ਉਸ ਸਮੇਂ ਸਿੰਘਾਂ ਦੀ ਬੇਨਤੀ ਸੁਣ ਕਰਕੇ ਨਾ ਹੱਸ ਪਏ ਤੇ ਹੱਸਦੇ ਹੋਏ ਮਹਾਰਾਜ ਜੀ ਨੇ ਜਵਾਬ ਦਿੱਤਾ ਹੈ
1: ਸਾਦਰ ਸਭ ਸਨ ਕੀਨ ਬਖਾਨੀ
0: ਸਾਰਿਆਂ ਦੇ ਤਾਈ ਮਹਾਰਾਜ ਜੀ ਨੇ ਇਹ ਬਚਨ ਕੀਤੇ ਹਨ
1: ਖਾਲਸਾ ਕਾਮ ਹਮਾਰਾ
0: ਕਹਿੰਦੇ ਹੇ ਖਾਲਸਾ ਜੀ ਅਸੀਂ ਜੋ ਕੁਛ ਕਰਦੇ ਹਾਂ ਜੋ ਅਸੀਂ ਕਾਰਜ ਜਾਂ ਕੋਈ ਅਸੀਂ ਕੰਮ ਜਿਹੜਾ ਕਰਦੇ ਹਾਂ
1: ਇਸੀ ਕੇ ਹੱਥ ਉਦਾਰਾ
0: ਤੇ ਇਹ ਤੁਸੀਂ ਸੋਚੋ ਕਿ ਅਸੀਂ ਜਿਹੜਾ ਵੀ ਕੁਛ ਕਰਦੇ ਹਾਂ ਉਹਦੇ ਪਿੱਛੇ ਕੋਈ ਮੰਤਵ ਹੁੰਦਾ ਹੀ ਹੈ ਤੇ ਸਾਡਾ ਜਿਹੜਾ ਉਦਾਰ ਹੈ ਨਾ ਕਹਿੰਦੇ ਇਹਦੇ ਹੱਥ ਹੀ ਹੋਣਾ ਹੈ ਜਾਣੀ ਜਾਣਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਤਾ ਇਹ ਉਹੀ ਪਠਾਨਾਂ ਦਾ ਜਿਹੜਾ ਹੈ ਬੱਚਾ ਹੈ ਗੁਲ ਖਾਨ ਜਿਹਨੇ ਸਾਡੇ ਤੇ ਵਾਰ ਕਰਨਾ ਹੈ ਤੇ ਮਹਾਰਾਜ ਜੀ ਉਹਨੂੰ ਵਾਰ ਕਰਨ ਦੀ ਪ੍ਰੇਰਣਾ ਦੇ ਰਹੇ ਨੇ ਇਹ ਪਾਤਸ਼ਾਹ ਜੀ ਦੀ ਆਪਣੀ ਜਿਹੜੀ ਹੈ ਇਹ ਉਹਨਾਂ ਦੇ ਚੋਜ ਹਨ ਕੌਤਕ ਹਨ ਤੇ ਸਿੰਘਾਂ ਨੂੰ ਮਹਾਰਾਜ ਜੀ ਨੇ ਪ੍ਰਗਟ ਕੀਤਾ ਕਿਹਾ ਕਹਿੰਦੇ ਸਾਡਾ ਜਿਹੜਾ ਉਧਾਰ ਹੈ ਨਾ ਇਹਦੇ ਹੱਥ ਹੀ ਹੋਣਾ ਹੈ ਯਾਨੀ ਇਹ ਮਹਾਰਾਜ ਜੀ ਨੇ ਨਿਸ਼ਾਨੀ ਪਹਿਲਾਂ ਹੀ ਦੱਸ ਦਿੱਤੀ ਹੈ ਕਿ ਇਹਨੇ ਸਾਡੇ ਤੇ ਵਾਰ ਕਰਨਾ ਹੈ ਤੇ ਹੱਸ ਕੇ ਬਚਨ ਪਾਤਸ਼ਾਹ ਜੀ ਨੇ ਕੀਤੇ ਹਨ ਸਾਧ ਸੰਗਤ ਜੀ ਜਿਹੜੇ ਬੇਪਰਵਾਹ ਹੁੰਦੇ ਨੇ ਉਹਨਾਂ ਨੂੰ ਕਾਹਦੀ ਚਿੰਤਾ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਤਾਂ ਇਹ ਜਨਮ ਮਰਨ ਦੇ ਗੇੜੇ ਵਿੱਚੋਂ ਸਾਨੂੰ ਛਡਾਉਣ ਲਈ ਆਏ ਨੇ ਤੇ ਆਪ ਵਿੱਚ ਥੋੜ੍ਹੀ ਪੈ ਸਕਦੇ ਉਹ ਤਾਂ ਕਈ ਕੋਹ ਦੂਰ ਹਨ ਜਨਮ ਮਰਨ ਦਾ ਗੇੜਾ ਤਾਂ ਆਮ ਸਾਧ ਸੰਗਤ ਜੀ ਜੀਆਂ ਦਾ ਹੁੰਦਾ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਂ ਪਾਤਸ਼ਾਹ ਜੀ ਜੇ ਅੱਜ ਵੀ ਸਾਡੀ ਭਾਵਨਾ ਹੈ ਤੇ ਕੱਲੀ ਭਾਵਨਾ ਨਹੀਂ ਪ੍ਰਤੱਖ ਪਾਤਸ਼ਾਹ ਜੀ ਬੈਠੇ ਨੇ ਮਹਾਰਾਜ ਜੀ ਦਾ ਸਿੰਘਾਸਨ ਸਜਿਆ ਹੋਇਆ ਹੈ ਇਹ ਤਾਂ ਮਹਾਰਾਜ ਜੀ ਕੌਤਕ ਰਚਾ ਰਹੇ ਨੇ ਹੱਸ ਕੇ ਕਹਿੰਦੇ ਨੇ ਕਹਿੰਦੇ ਇਹਦੇ ਹੱਥ ਹੀ ਸਾਡਾ ਉਦਾਰ ਹੋਣਾ ਹੈ
1: ਸੂਰਮਾ ਬਲੀ
0: ਇਹਦਾ ਦਾਦਾ ਬੜਾ ਸੂਰਮਾ ਸੀਗਾ ਜਿਹੜਾ ਪੈਂਡੇ ਖਾਨ ਸੀ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨੂੰ ਆਪਣੇ ਕੋਲ ਰੱਖਿਆ ਉਹਦਾ ਪਾਲਣ ਪੋਖਣ ਕੀਤਾ ਹੈ ਪੈਂਡੇ ਖਾਨ ਨੂੰ ਹਰ ਪ੍ਰਕਾਰ ਦੀ ਸਿੱਖਿਆ ਛੇਵੇਂ ਪਾਤਸ਼ਾਹ ਜੀ ਨੇ ਦਿੱਤੀ ਹੈ
1: ਦਈ ਜੰਗ

0: ਰਹਿਮ ਕਰੁਣਾ।
1: ਤੇ ਇਸ ਲਈ ਕਹਿੰਦੇ ਮੇਰੇ ਮਨ ਵਿੱਚ ਕਰੁਣਾ ਆ ਗਈ, ਸਿੰਘਾਂ ਨੂੰ ਕਹਿਣ ਲੱਗੇ ਕਿ ਭਾਵੇਂ ਇਹਦਾ ਦਾਦਾ ਜਿਹੜਾ ਹੈ ਉਹ ਦੂਜੇ ਰੁੱਖ ਹੋ ਗਿਆ ਸੀਗਾ, ਪਰ ਮਹਾਰਾਜ ਜੀ ਨੇ ਅਖੀਰ ਵੇਲੇ ਬਖਸ਼ ਦਿੱਤਾ ਸੀ ਪੈਂਡੇ ਖਾਨ ਨੂੰ। ਸੋ ਸਾਡੇ ਮਨ ਵਿੱਚ ਇਹ ਦਇਆ ਕਰੁਣਾ ਆਈ ਹੈ ਕਿ ਇਹਦਾ ਦਾਦਾ ਸਾਡੇ ਗੁਰੂ ਘਰ ਵਿੱਚ ਰਿਹਾ, ਉੱਥੇ ਹੀ ਵੱਡਾ ਹੋਇਆ ਹੈ।
0: ਲੜਕਾ ਪਇਓ ਸਨੇਹਾ ਕਰਨਾ,
1: ਤੇ ਇਹਨੂੰ ਵੇਖ ਕੇ ਸਾਡੇ ਮਨ ਵਿੱਚ ਕਰੁਣਾ ਆਈ ਹੈ, ਇਹਦਾ ਵੀ ਕੋਈ ਪਿਓ ਹੈ ਨਹੀਂ। ਸੋ ਇਸ ਲਈ ਅਸੀਂ ਇਹਨੂੰ ਕੋਲ ਬਿਠਾਇਆ, ਇਹਨੂੰ ਮਾਇਆ ਦਿੱਤੀ ਹੈ। ਮਹਾਰਾਜ ਜੀ ਤਾਂ ਕਰੁਣਾ ਦੇ ਸਾਗਰ ਨੇ ਸੱਚੇ ਪਾਤਸ਼ਾਹ ਜੀ ਤਾਂ। ਵੇਖੋ ਬਹਾਦਰ ਸ਼ਾਹ ਵੀ ਜਿਹੜਾ ਹੈ, ਜੇ ਵੇਖੀਏ ਤਾਂ ਔਰੰਗੇ ਨੇ, ਔਰੰਗਜ਼ੇਬ ਜਿਹਨੂੰ ਅਸੀਂ ਨਰੰਗਾ ਆਖਦੇ, ਉਹਨੇ ਵੀ ਸਾਧ ਸੰਗਤ ਜੀ ਕੀ ਕੁਛ ਨਹੀਂ ਕੀਤਾ, ਪਰ ਉਹਦਾ ਵੀ ਜਿਹੜਾ ਪੁੱਤ ਹੈ ਬਹਾਦਰ ਸ਼ਾਹ ਚੱਲ ਕਰਕੇ ਆਇਆ ਤਾਂ ਮਹਾਰਾਜ ਜੀ ਨੇ ਉਹਨੂੰ ਵੀ ਬਖਸ਼ ਦਿੱਤਾ। ਅਸੀਂ ਸਾਰੇ ਗੁਰਬਾਣੀ ਪੜ੍ਹਦੇ ਹਾਂ, ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਹਿ ਚਲ ਨਾਹੀ ਚੀਤ। ਜੇ ਕਰਕੇ ਸਾਡੇ ਮਨ ਵਿੱਚ ਨਾ ਜਬ ਧਾਰੇ ਕੋ ਬੈਰੀ ਮੀਤ, ਸਾਡੇ ਮਨ ਵਿੱਚ ਬੈਰ ਤੇ ਮਿੱਤਰਤਾ ਦੀ ਭਾਵਨਾ ਹੈ, ਉਹਨੇ ਚਿਰ ਤੱਕ ਸਾਡੇ ਮਨ ਵਿੱਚ ਨਾਮ ਨਹੀਂ ਟਿਕਿਆ ਕਰਦਾ। ਗੁਰਬਾਣੀ ਵਿੱਚ ਇਹ ਬਚਨ ਨੇ, ਇਹ ਸਾਡੇ ਲਈ ਬਚਨ ਨੇ। ਤਾਂ ਗੁਰੂ ਜੀ ਦੇ ਮਨ ਵਿੱਚ ਕਾਹਦਾ ਵੈਰ ਹੈ? ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਪਾਤਸ਼ਾਹ ਜੀ ਸਾਰਿਆਂ ਨੂੰ ਇੱਕ ਸਮਾਨ ਵੇਖਦੇ ਨੇ, ਉਦਾਰੂ ਸਤਿਗੁਰੂ ਹਨ। ਸੋ ਸਿੰਘਾਂ ਨੂੰ ਕਿਆ ਕਹਿੰਦੇ? ਇਹਨੂੰ ਵੇਖ ਕੇ ਸਾਡੇ ਮਨ ਵਿੱਚ ਕਰੁਣਾ ਆਈ ਹੈ।
0: ਨਰਕਾ ਪਇਓ ਸਨੇਹਾ ਕਰਨਾ,
1: ਤਾਂ ਇਹ ਜਿਹੜਾ ਤਰੁਣ ਮੁੰਡਾ ਜਵਾਨ ਹੈ ਤੇ ਇਹਨੂੰ ਵੇਖ ਕਰਕੇ ਅਸੀਂ ਕਰੁਣਾ ਕੀਤੀ ਹੈ। ਇੰਜ ਸਿੰਘਾਂ ਨੂੰ ਮਹਾਰਾਜ ਜੀ ਨੇ ਉਹਨਾਂ ਦਾ ਜਵਾਬ ਦਿੱਤਾ, ਸਿੰਘਾਂ ਦੇ ਮਨ ਵਿੱਚ ਸੰਤੋਖ ਆਇਆ। ਮਹਾਰਾਜ ਜੀ ਦੇ ਬਚਨ ਸੀਸ ਮੱਥੇ ਤੇ ਮੰਨੇ ਹਨ।
0: ਸਿੰਘਨ ਕੋ ਸੰਤੋਸ਼ਾ,
1: ਤੇ ਇੰਜ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਸਾਰੀ ਗੱਲ ਦੱਸ ਦਿੱਤੀ ਹੈ, ਸਿੰਘਾਂ ਦਾ ਸੰਸ਼ਾ ਦੂਰ ਕੀਤਾ ਹੈ।
0: ਦਾਸਨ ਕੇ ਭਰੋਸ ਬਿਨ ਦੋਸ਼ਾ,
1: ਆਪਣੇ ਦਾਸਰਿਆਂ ਨੂੰ ਮਹਾਰਾਜ ਜੀ ਨੇ ਬਿਗਰ ਦੋਸ਼, ਉਹਨਾਂ ਦੇ ਮਨ ਦੇ ਦੋਸ਼ ਕਹਿ ਲਓ, ਉਹ ਹਟਾ ਦਿੱਤੇ ਹਨ। ਸ਼ੰਕਾ ਆਉਣਾ ਥੋੜੀ ਚੰਗੀ ਗੱਲ ਹੈ, ਗੁਰੂ ਤੇ ਸ਼ੰਕਾ ਨਹੀਂ ਆਉਣਾ ਚਾਹੀਦਾ। ਜੇ ਆ ਗਿਆ ਤਾਂ ਅਰਦਾਸ ਕਰੋ ਕਿ ਪਾਤਸ਼ਾਹ ਜੀ ਮਨ ਵਿੱਚ ਸ਼ੰਕਾ ਆਇਆ, ਕਿਰਪਾ ਕਰਕੇ ਆਪ ਜੀ ਇਹ ਸ਼ੰਕਾ ਦੂਰ ਕਰ ਦਿਓ। ਗੁਰੂ ਤੇ ਸ਼ੰਕਾ ਕਰਨਾ ਕੋਈ ਚੰਗੀ ਗੱਲ ਨਹੀਂ, ਜੇ ਆ ਗਿਆ ਤਾਂ ਕਹਿ ਦਿਓ ਕਿ ਆਪ ਜੀ ਕਿਰਪਾ ਕਰਕੇ ਦੂਰ ਕਰੋ। ਜੇ ਮਨ ਵਿੱਚ ਸ਼ੰਕਾ ਹੈ ਤਾਂ ਉਹ ਇੱਕ ਦੋਸ਼ ਹੈ, ਤੇ ਉਸ ਦੋਸ਼ ਦੇ ਨਾਲ ਅਸੀਂ ਭਗਤੀ ਸੇਵਾ ਨਹੀਂ ਕਰ ਸਕਦੇ। ਸੋ ਮਨ ਵਿੱਚ ਸ਼ੰਕਾ ਆਇਆ ਸੀ, ਮਹਾਰਾਜ ਜੀ ਨੇ ਦੂਰ ਕੀਤਾ। ਮਹਾਰਾਜ ਜੀ ਨੇ ਆਪਣੇ ਸਿੰਘਾਂ ਦੇ ਮਨ ਵਿੱਚੋਂ ਉਹ ਦੋਸ਼ ਜਿਹੜਾ ਸ਼ੰਕੇ ਦਾ ਆਇਆ ਸੀ ਉਹ ਦੂਰ ਕੀਤਾ, ਉਹਨਾਂ ਦਾ ਭਰੋਸਾ ਦ੍ਰਿੜ ਕਰਵਾਇਆ ਹੈ।
0: ਲਖੇ ਨ ਜਾਹੇ ਚਰਿਤ ਜਿਨ ਰੂਰੇ,
1: ਐਸੇ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਚਰਿੱਤਰ ਕੌਤਕ ਬੜੇ ਹੀ ਨਿਰਾਲੇ ਹਨ। ਲਖੇ ਨਾ ਜਾਏ, ਕੋਈ ਕਹਿ ਨਹੀਂ ਸਕਦਾ ਕਿ ਖਿਣ ਵਿੱਚ ਕੀ ਕਰਨਗੇ, ਅੱਗੇ ਉਹਨਾਂ ਨੇ ਕੀ ਕਰਨਾ ਹੈ। ਸੰਸਾਰ ਤੋਂ ਨਿਰਾਲੇ ਹੀ ਤਿੰਨਾਂ ਦੇ ਕੌਤਕ ਹਨ। ਤੇ ਦੁੱਖ ਦਰਿਦਰਤਾ ਨੂੰ ਹਰਨ ਵਾਲੇ ਪੂਰੇ ਸਤਿਗੁਰੂ ਹਨ। ਧੰਨ ਬਾਜਾ ਵਾਲੇ ਦਸ਼ਮੇਸ਼ ਪਿਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਾਰੇ ਦੁੱਖਾਂ ਨੂੰ ਦਰਿਦਰਤਾ ਨੂੰ ਹਰਨ ਵਾਲੇ ਹਨ। ਤੇ ਸਿੰਘਾਂ ਦਾ ਸੰਸ਼ਾ ਦੂਰ ਕਰਕੇ ਸਮਾਂ ਹੋਇਆ। ਪਾਤਸ਼ਾਹ ਮਹਾਰਾਜ ਜੀ ਨੇ ਭੋਜਨ ਪ੍ਰਸ਼ਾਦਾ ਲਾਂਗਰੀ ਸਿੰਘਾਂ ਨੇ ਤਿਆਰ ਕੀਤਾ ਸੀ, ਤੇ ਮਹਾਰਾਜ ਜੀ ਦੇ ਅੱਗੇ ਥਾਲ ਸਜਾਇਆ ਗਿਆ। ਪਾਤਸ਼ਾਹ ਜੀ ਨੇ ਪ੍ਰਸ਼ਾਦਾ ਛਕਿਆ ਹੈ। ਫਿਰ ਰਾਤ ਦਾ ਵੇਲਾ ਹੋਇਆ ਹੈ ਤੇ ਮਹਾਰਾਜ ਜੀ ਸੁੱਖ ਲੈਣ ਲੱਗੇ ਨੇ। ਅਸੀਂ ਨਿੰਦਰਾ ਨਹੀਂ ਕਹਿੰਦੇ, ਇਹ ਕਹਿੰਦੇ ਕਿ ਮਹਾਰਾਜ ਜੀ ਸੁੱਖ ਲੈਣ ਲੱਗੇ ਨੇ। ਸੋ ਉਸ ਸਮੇਂ ਪਾਤਸ਼ਾਹ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਹੈ।
0: ਵੱਡੀ ਪ੍ਰਾਤ ਤੇ ਸੌਚ ਸ਼ਨਾਨੇ,
1: ਤੇ ਵੱਡੀ ਪ੍ਰਾਤ, ਇੱਕ ਹੈ ਪ੍ਰਾਤ ਯਾਨੀ ਸਵੇਰ ਦਾ ਸਮਾਂ, ਇੱਕ ਵੱਡੀ ਪ੍ਰਾਤ ਅੰਮ੍ਰਿਤ ਵੇਲਾ ਹੋਇਆ ਹੈ। ਤੇ ਮਹਾਰਾਜ ਜੀ ਦੇੜ ਪਹਿਰ ਹੁੰਦੇ ਹੋਏ, ਰਾਤਰੀ ਦੇ ਦੇੜ ਪਹਿਰ ਬਤੀਤ ਹੋ ਗਏ ਨਾ, ਤੇ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ। ਸੋ ਵੱਡੀ ਰਾਤ ਤੇ ਹੀ ਸੱਚੇ ਪਾਤਸ਼ਾਹ ਜੀ ਉੱਠ ਕਰਕੇ ਸੌਚ ਇਸ਼ਨਾਨ ਦੀ ਕਿਰਿਆ ਕੀਤੀ ਹੈ। ਇਸ਼ਨਾਨ ਪਾਣ ਕਰਕੇ ਆਪ ਜੀ ਚੌਖੜਾ ਸਜਾ ਕਰਕੇ ਬੈਠ ਗਏ ਹਨ। ਇਹੀ ਗੋਦਾਵਰੀ ਦਾ ਸਾਧ ਸੰਗਤ ਜੀ ਕੰਡਾ ਹੈ। ਤੇ ਮਹਾਰਾਜ ਜੀ ਚੌਖੜਾ ਲਾ ਕਰਕੇ ਬੈਠੇ ਹੋਏ ਹਨ, ਤੇ ਆਨੰਦ ਦੇ ਵਿੱਚ ਆਪਣੇ ਪਾਤਸ਼ਾਹ ਜੀ ਭਿੱਜੇ ਹੋਏ ਹਨ। ਆਤਮਾਨੰਦ ਜੋ ਹੈ ਉਹਦੇ ਵਿੱਚ ਪਾਤਸ਼ਾਹ ਜੀ ਨੇ ਆਪਣਾ ਧਿਆਨ ਲਾਇਆ ਹੋਇਆ ਹੈ। ਸ਼੍ਰੀ ਪਰਮੇਸ਼ਰ

0: ਵਾਹਿਗੁਰੂ ਜੀ ਦੇ ਵਿੱਚ ਆਪਣਾ ਮਨ ਤੇ ਚਿੱਤ ਨੂੰ ਜੋੜਿਆ ਹੈ।
1: ਦਿਨ ਕਰ ਉਦੈ ਭਇਓ ਨਭ ਜਬਾ,
0: ਤੇ ਇੰਜ ਸਵੇਰ ਦਾ ਸਮਾਂ ਹੋਇਆ ਹੈ, ਦਿਨਕਰ ਸੂਰਜ ਜਦੋਂ ਚੜਿਆ, ਸੂਰਜ ਚੜਦੇ ਸਾਰ ਹੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਹਨ।
1: ਕਮਲ ਬਿਲੋਚਨ ਬਿਕਸੇ ਤਬਾ,
0: ਆਪਣੇ ਕਵਲ ਵਰਗੇ ਜਿਵੇਂ ਕਵਲ ਦੀਆਂ ਪੰਖੁਣੀਆਂ, ਐਸੇ ਮਹਾਰਾਜ ਜੀ ਦੀ ਸੋਹਣੇ ਨੇਤਰ, ਆਪਣੇ ਨੇਤਰ ਪਾਤਸ਼ਾਹ ਮਹਾਰਾਜ ਜੀ ਨੇ ਖੋਲੇ ਹਨ।
1: ਸ਼ਸਤਰ ਬਸਤਰ ਕੋ ਅੰਗ ਸਜਾਏ,
0: ਫਿਰ ਸ਼ਸਤਰ ਬਸਤਰ ਮਹਾਰਾਜ ਜੀ ਨੇ ਜਿਹੜਾ ਹੈ ਜਾਮਾ ਚੋਲਾ ਧਾਰਨ ਕੀਤਾ ਹੈ, ਉੱਥੇ ਗਾਤਰੇ ਪਾ ਕਰਕੇ ਸ਼ਸਤਰ ਸਜਾਏ ਹਨ।
1: ਬੀਜ ਖਾਲਸੇ ਆਏ,
0: ਤਿਆਰ ਪਰ ਤਿਆਰ ਹੋ ਕੇ ਸੱਚੇ ਪਾਤਸ਼ਾਹ ਜੀ ਸ਼ਸਤਰ ਅਸਤਰਾਂ ਦੇ ਨਾਲ ਖਾਲਸੇ ਦੇ ਵਿੱਚ ਆ ਕਰਕੇ ਆਪ ਜੀ ਬੈਠੇ ਹਨ।
1: ਸਵਾ ਜਾਮ ਦਿਨ ਚੜੇ ਅਹਾਰਾ,
0: ਤੇ ਸਵਾ ਜਾਮ ਫਿਰ ਦਿਨ ਦਾ ਜਿਹੜਾ ਹੈ ਸਵਾ ਜਾਮ ਦਾ ਪਹਿਰ ਬਤੀਤ ਹੋਇਆ ਤੇ ਆਪ ਜੀ ਨੇ ਪ੍ਰਸ਼ਾਦਾ ਛਕਿਆ। ਅੱਜ ਵੀ ਤਖਤ ਸਾਹਿਬ ਜੀ ਦੇ ਵਿੱਚ ਉਹੀ ਮਰਿਆਦਾ ਹੈ। ਆਪ ਜੀ ਵੇਖੋ ਸਾਧ ਸੰਗਤ ਜੀ, 11 ਤੋਂ 12 ਦੇ ਵਿਚਕਾਰ ਦਾ ਜਿਹੜਾ ਸਮਾਂ ਹੈ ਨਾ, ਉਹਦੇ ਵਿੱਚ ਹੀ ਮਹਾਰਾਜ ਜੀ ਨੂੰ ਪ੍ਰਸ਼ਾਦੇ ਦੀ ਥਾਲ ਜਿਹੜੀ ਹੈ, ਅੱਜ ਵੀ ਉਹ 7 ਥਾਲ 5 ਥਾਲ ਅੱਜ ਵੀ ਸਜਾਏ ਜਾਂਦੇ ਹਨ। ਸੋ ਮਹਾਰਾਜ ਜੀ ਨੇ ਇੱਥੇ ਹੀ ਇਹ ਸਵਾ ਜਾਮ ਦਿਨ ਦੇ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਜਿਹੜਾ ਹੈ ਉਹ ਸਵੇਰ ਦਾ ਛਕਿਆ ਹੈ।
1: ਪ੍ਰਭੂ ਗਨ ਸਿੰਘ ਮਝਾਰਾ,
0: ਤੇ ਸਿੰਘਾਂ ਦੇ ਵਿੱਚ ਬਹਿ ਕਰਕੇ ਸੋਭਾ ਪਾ ਰਹੇ ਨੇ, ਫਿਰ ਸਿੰਘਾਂ ਨੇ ਪ੍ਰਸ਼ਾਦਾ ਛਕਿਆ, ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਹੈ।
1: ਘਰੇ ਦੁਪਹਿਰੇ ਕਰਤ ਆਰਾਮੋ,
0: ਫਿਰ ਥੋੜਾ ਕੁ ਦਿਨ ਜਿਹੜਾ ਹੈ ਚੜਿਆ ਸਿਰੇ, ਤਾਂ ਦੁਪਹਿਰ ਦਾ ਸਮਾਂ ਹੋਇਆ ਹੈ, ਮਹਾਰਾਜ ਜੀ ਨੇ ਕੁਛ ਚਿਰ ਵਿਸ਼ਰਾਮ ਕੀਤਾ ਹੈ।
1: ਸੋਚ ਇਸ਼ਨਾਨ ਕਰਤ ਹੈ ਫਿਰ,
0: ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਸੰਧਿਆ ਵੇਲੇ ਦਾ ਸਮਾਂ ਹੋਇਆ, ਫਿਰ ਆਪ ਜੀ ਤਿਆਰ ਪ੍ਰਤਿਆਰ ਹੋਏ, ਸੰਧਿਆ ਵੇਲੇ ਵੀ ਇਸ਼ਨਾਨ ਕੀਤਾ। ਅੱਜ ਵੀ ਕਈ ਗੁਰੂ ਕੇ ਸਿੱਖ ਪਿਆਰੇ ਨੇ, ਉਹ ਦੋਵੇਂ ਵੇਲੇ ਇਸ਼ਨਾਨ ਕਰਦੇ ਨੇ, ਸਵੇਰ ਵੀ ਸਾਧ ਸੰਗਤ ਜੀ ਸੰਧਿਆ ਵੇਲੇ। ਕਾਰਨ ਇਹਦਾ ਇੱਕ ਹੈ, ਇਹ ਮੰਨਿਆ ਜਾਂਦਾ ਕਿ ਜੇ ਤੁਸੀਂ ਸੇਜਾ ਤੇ ਪੈ ਗਏ ਨਾ, ਤੇ ਸਰੀਰ ਜਿਹੜਾ ਫਿਰ ਤੋਂ ਅਪਵਿੱਤਰ ਹੋ ਗਿਆ, ਇਹਦੇ ਲਈ ਇਸ਼ਨਾਨ ਕਰਨਾ ਲਾਜ਼ਮੀ ਹੈ। ਇਸ ਲਈ ਜਿਹੜੇ ਸਿੰਘ ਤਿਆਰ ਪਰ ਤਿਆਰ ਹੁੰਦੇ, ਉਹ ਦੂਜੇ ਵੇਲੇ ਉਸੀ ਆਸਣ ਤੇ ਨਹੀਂ ਪੈਂਦੇ, ਉਹ ਸਵੇਰੇ ਜਦੋਂ ਉੱਠ ਗਏ, ਅੰਮ੍ਰਿਤ ਵੇਲੇ ਉੱਠ ਗਏ, ਫਿਰ ਉਹ ਜਾਂ ਤਾਂ ਰਾਤ ਨੂੰ ਪੈਣਾ ਜਾਂ ਦਿਨੇ ਪੈ ਗਏ ਉਸੀ ਆਸਣ ਤੇ, ਤਾਂ ਫਿਰ ਇਸ਼ਨਾਨ ਕਰਦੇ ਨੇ। ਦੋ ਵੇਲੇ ਇਸ਼ਨਾਨ ਕਰਨ ਦੀ ਜਿਹੜੀ ਮਰਿਆਦਾ ਹੈ, ਸੋ ਇਵੇਂ ਸੱਚੇ ਪਾਤਸ਼ਾਹ ਜੀ ਨੇ ਸ਼ਾਮ ਦਾ ਵੇਲਾ, ਹੁਣ ਸੰਧਿਆ ਸੋਧਰ ਦਾ ਸਮਾਂ ਹੋਣ ਲੱਗਾ, ਇਹ ਜਾਣ ਕਰਕੇ ਦਰਬਾਰ ਵਿੱਚ ਆਉਣਾ ਹੈ, ਉਹਦੇ ਪਹਿਲੇ ਇਸ਼ਨਾਨ ਕੀਤਾ ਹੈ।
1: ਦੋਹਰਾਪੁਰ ਪਾਲੀ ਮਹਿਬਸਤ, ਦੋਏ ਗੁਰ ਕੇ ਸਿੱਖ ਸੁਜਾਨ।
0: ਸੋ ਇੰਜ ਮਹਾਰਾਜ ਜੀ ਦੀ ਸਾਰੀ ਰਹੁਰੀਤੀ ਕਵੀ ਜੀ ਨੇ ਦੱਸੀ ਹੈ। ਅੱਗੇ ਹੁਣ ਦੱਸ ਰਹੇ ਹਨ ਕਿ ਇੱਕ ਪਾਲੀ ਨਾਮ ਦਾ ਇੱਥੇ ਲਾਗੇ ਹੀ ਕੁਛ 500 ਮੀਲ ਤੇ, ਇੰਨਾ ਵੀ ਲਾਗਣੀ ਦੂਰੀ ਤੇ ਹੈ, ਤੇ ਇੱਕ ਪਿੰਡ ਹੈ, ਹੁਣ ਸ਼ਹਿਰ ਜਿਹੜਾ ਹੈ ਉਹ ਵੱਜਦਾ ਹੈ। ਸੋ ਉੱਥੋਂ ਪਾਲੀ ਤੋਂ ਦੋ ਜਿਹੜੇ ਗੁਰੂ ਕੇ ਪਿਆਰੇ ਚੱਲ ਕਰਕੇ ਸਿੱਖ ਆਏ ਹਨ।
1: ਦਰਸ਼ਨ ਗੁਰ ਅਭਿਲਾਖ ਤੇ ਹਰਦ ਪ੍ਰੇਮ ਮਹਾਨ,
0: ਤੇ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਤਾਂਗ ਨੂੰ ਲੈ ਕਰਕੇ ਦੋ ਗੁਰੂ ਕੇ ਪਿਆਰੇ ਆਏ ਹਨ।
1: ਚੌਪਈ ਸੋ ਚਲ ਕਰ ਸ੍ਰੀ ਪ੍ਰਭਟਿਗ ਆਏ,
0: ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪਾਤਸ਼ਾਹ ਜੀ ਇਸੀ ਦੱਖਣ ਦੀ ਧਰਤੀ ਤੇ ਗੋਦਾਵਰੀ ਦੇ ਕੰਢੇ ਨੰਦੇੜ ਸ਼ਹਿਰ ਦੇ ਵਿੱਚ ਬਿਰਾਜਮਾਨ ਨੇ, ਇੱਥੇ ਚੱਲ ਕਰਕੇ ਆਏ ਬੜੇ ਪ੍ਰੇਮ ਸ਼ਰਧਾ ਦੇ ਨਾਲ।
1: ਦੁਇ ਜਮਧਰ ਅਕੋਰ ਕਹਿ ਲਿਆਏ,
0: ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਦੋ ਜਮਧਰ, ਦੋ ਸ਼ਸਤਰ ਮਹਾਰਾਜ ਜੀ ਨੂੰ ਪੇਟਾ ਦੇਣ ਲਈ ਲੈ ਕੇ ਆਏ ਹਨ।
1: ਕੰਚਨ ਲਿਪਤ ਚਾਰ ਚਮਕੰਤੀ,
0: ਤੇ ਕੰਚਨ ਉਹਨਾਂ ਦੇ ਜਿਹੜੇ ਕਬਜੇ ਨੇ ਸੋਨੇ ਨਾਲ ਭਰੇ ਹੋਏ ਨੇ, ਤੇ ਉਹਦੀ ਜਿਹੜੀ ਇਹ ਚਮਕ ਪੈ ਰਹੀ ਹੈ, ਕਬਜੇ ਸਾਰੇ ਸੋਨੇ ਦੇ ਨਾਲ ਭਰੇ ਹੋਏ, ਐਸੇ ਦੋ ਸ਼ਸਤਰ ਲੈ ਕਰਕੇ ਆਏ ਹਨ।
1: ਉੱਤਮ ਲੋਹਾ ਫੁਲਾਦਨਵੰਤੀ,
0: ਤੇ ਉੱਤਮ ਲੋਹਾ ਜਦੋਂ ਮਹਾਰਾਜ ਜੀ ਨੇ ਵੇਖਿਆ, ਦੋ ਜਮਤਾੜ, ਇਹ ਸ਼ਸਤਰਾਂ ਦੇ ਕਈ ਪ੍ਰਕਾਰ ਨੇ, ਸਾਰੀ ਤਖਤ ਸਾਹਿਬ ਜੀ ਤੇ ਬਿਰਾਜਮਾਨ ਨੇ, ਇੱਕ ਸੈਫ, ਇੱਕ ਹੁੰਦੀ ਸਰੋਈ ਤੇ ਇੱਕ ਜਮਦਾੜ, ਜਿਵੇਂ ਜਮਾਂ ਦੇ ਦੰਦ ਹੁੰਦੇ ਨੇ ਨਾ, ਤਿਵੇਂ ਆਕਾਰ ਵਾਲੇ ਸ਼ਸਤਰ ਨੂੰ ਜਮਦਾੜ ਕਿਹਾ ਜਾਂਦਾ, ਤੇ ਲੈ ਕਰਕੇ ਆਏ ਤੇ ਮਹਾਰਾਜ ਜੀ ਨੇ ਵੇਖਿਆ ਤੇ ਫੌਲਾਦੀ ਸ਼ਸਤਰ ਨੇ, ਫੌਲਾਦ ਦੇ ਲੋਹੇ ਦੇ ਬਣੇ ਹੋਏ ਹਨ।
1: ਨਿਰੀਖਣ ਭੀਖਣ ਕਰੀ ਨਿਰੀਖਣ,
0: ਮਹਾਰਾਜ ਜੀ ਨੇ ਨਿਰੀਖਣ ਕੀਤਾ, ਵੇਖਿਆ ਸ਼ਸਤਰਾਂ ਨੂੰ, ਸ਼ਸਤਰਾਂ ਨਾਲ ਪ੍ਰੇਮ ਹੈ ਨਾ ਮਹਾਰਾਜ ਜੀ ਨੂੰ, ਇੱਕ ਤਾਂ ਸਿੰਘਾਂ ਦੇ ਨਾਲ, ਸ਼ਸਤਰਾਂ ਦੇ ਨਾਲ ਤੇ ਘੋੜਿਆਂ ਦੇ ਨਾਲ ਬੜਾ ਪ੍ਰੇਮ ਹੈ, ਤੇ ਮਹਾਰਾਜ ਜੀ ਨੇ ਵੇਖਿਆ ਸ਼ਸਤਰ ਆਪਣੇ ਹੱਥ 'ਚ ਲੈ ਕਰਕੇ ਨਿਰੂਪਣ ਕੀਤਾ ਹੈ ਕਿੰਨਾ ਕੁ ਤਿੱਖਾ ਹੈ, ਫੌਲਾਦ ਦਾ ਬਣਿਆ ਹੋਇਆ ਸ਼ਸਤਰ ਹੈ।
1: ਭਾਏ ਪ੍ਰਸੰਨ ਕਿਰਪਾ ਧਰ ਈਸ਼ਨ
0: ਤੇ ਪ੍ਰਸੰਨ ਹੋ ਗਏ। ਅੱਜ ਵੀ ਸਾਧ ਸੰਗਤ ਜੀ ਕਈ ਮਹਾਂਪੁਰਖ ਚੱਲ ਕਰਕੇ ਇਸ ਸਥਾਨ ਤੇ ਆਉਂਦੇ ਸਨ ਨਾ, ਤੇ ਮਹਾਰਾਜ ਜੀ ਨੂੰ ਸ਼ਸਤਰ ਘੋੜੇ ਮਹਾਰਾਜ ਜੀ ਨੂੰ ਪੇਟਾ ਵਿੱਚ ਦਿੰਦੇ ਸਨ ਤੇ ਅੱਜ ਵੀ ਦਿੰਦੇ ਜਾਂਦੇ ਨੇ, ਦਿੱਤੇ ਜਾਂਦੇ ਨੇ। ਅੱਜ ਵੀ ਕਿਸੇ ਦੀ ਆਸ ਮਨੋਰਥ ਪੂਰੀ ਆਉਂਦੀ ਹੈ, ਮਹਾਰਾਜ ਜੀ ਨੂੰ ਘੋੜੇ ਇੱਥੇ ਭੇਟਾ ਦੇ ਵਜੋਂ ਦਿੱਤੇ ਜਾਂਦੇ ਨੇ, ਸ਼ਸਤਰ ਦਿੱਤੇ ਜਾਂਦੇ ਨੇ, ਮਹਾਰਾਜ ਹਾਜ਼ਰ ਨਾਜ਼ਰੀ ਬੈਠੇ ਹੋਏ ਆ। ਕਈ ਮਹਾਂਪੁਰਖ ਜਦੋਂ ਪੰਜਾਬ ਤੋਂ ਸੰਤ ਬਾਬਾ ਸੋਹਣ ਸਿੰਘ ਜੀ ਮਹਾਂਪੁਰਖ ਬਿਧੀ ਚੰਦ ਦਲ ਵਾਲੇ ਆਪ ਜੀ ਪੈਦਲ ਯਾਤਰਾ ਪੰਜਾਬ ਤੋਂ ਚੱਲ ਕਰਕੇ ਆਏ ਤੇ ਸ਼ਸਤਰ ਮਹਾਰਾਜ ਜੀ ਨੂੰ ਭੇਟਾ ਦਿੱਤਾ, ਤੇ ਇਵੇਂ ਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਦੋਂ ਆਏ ਪਹਿਲੀ ਵਾਰੀ ਉਹਨਾਂ ਨੇ ਵੀ ਸ਼ਸਤਰ ਭੇਟਾ ਦਿੱਤਾ। ਇਹ ਖਾਲਸੇ ਦੀ ਰਹੁਰੀਤੀ ਸੀ, ਜਦੋਂ ਵੀ ਗੁਰੂ ਸਥਾਨਾਂ ਤੇ ਜਾਣਾ ਕੋਈ ਨਾ ਕੋਈ ਪਦਾਰਥ ਲੈ ਕੇ ਜਾਣਾ, ਕੋਈ ਚੀਜ਼ ਲੈ ਕੇ ਜਾਣੀ ਜਿਹਦੇ ਨਾਲ ਦਸੇ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਹੋਵੇ। ਸੋ ਇਵੇਂ ਸਾਧ ਸੰਗਤ ਜੀ ਉਹ ਲੈ ਕਰਕੇ ਆਏ। ਮਹਾਰਾਜ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਤੇ ਧਰ ਇੱਛਣ ਉਹਨਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ, ਮਨ ਪਾਉਣ ਦਾ ਵਰ ਦੇਣਾ ਕੀਤਾ ਹੈ। ਉਹਨਾਂ ਸਿੱਖਾਂ ਦੀ ਮਨ ਦੀ ਕਾਮਨਾ ਇੱਛਾ ਸੱਚੇ ਪਾਤਸ਼ਾਹ ਜੀ ਨੇ ਪੂਰੀ ਕਰ ਦਿੱਤੀ ਹੈ।
1: ਖੁਸ਼ੀ ਵਡੇਰੀ
0: ਬੜੇ ਖੁਸ਼ ਹੋਏ ਪਾਤਸ਼ਾਹ ਜੀ, ਉਹਨਾਂ ਦੋਵਾਂ ਸਿੱਖਾਂ ਨੂੰ ਬਹੁਤ ਆਸ਼ੀਸ਼ਾਂ ਦਿੱਤੀਆਂ ਤੇ ਉਹਨਾਂ ਤੇ ਬੜੀ ਖੁਸ਼ੀ ਕੀਤੀ ਹੈ।
1: ਪਠਾਨ ਚਲ ਆਇਓ
0: ਹੁਣ ਤੀਜਾ ਦਿਨ, ਉਹ ਗੁਲ ਖਾਨ ਪਠਾਨ ਹੁਣ ਤੀਜੇ ਦਿਨ ਚੱਲ ਕਰਕੇ ਆਇਆ ਹੈ। ਪਹਿਲਾਂ ਆ ਕਰਕੇ ਉਹਨੇ ਮਹਾਰਾਜ ਜੀ ਦੇ ਅੱਗੇ ਆਪਣਾ ਸੀਸ ਝੁਕਾਇਆ, ਸਜਦਾ ਕੀਤਾ, ਮੱਥਾ ਟੇਕਿਆ ਹੈ। ਹੁਣ ਮਹਾਰਾਜ ਜੀ ਨੇ ਹੁਣ ਫਿਰ ਤੋਂ ਉਹਨੂੰ ਆਪਣੇ ਲਾਗੇ ਹੀ ਜਿਹੜਾ ਹੈ ਬਿਠਾ ਦਿੱਤਾ ਹੈ। ਤੇ ਉਹ ਮਹਾਰਾਜ ਜੀ ਜਮ ਧਰ ਉਹਦੀ ਪਰਖ ਕਰ ਰਹੇ ਸਨ। ਉਹ ਉਸ ਗੁਲ ਖਾਨ ਪਠਾਨ ਦੇ ਹੱਥ ਵਿੱਚ ਮਹਾਰਾਜ ਜੀ ਨੇ ਜੰਮ ਤੜ ਦਿੱਤੀ, ਕਿਹਾ ਕਿ ਇਹ ਸ਼ਸਤਰ ਵੇਖਣਾ ਕਰ।
1: ਗੁਲ ਖਾਨ ਦੇਖ ਵਾਰ ਕਹਿ ਕਰਾ
0: ਤੇ ਕੀ ਕਹਿਣ ਲੱਗੇ, ਜੰਮ ਤੜ ਦੇ ਕੇ ਕਹਿਣ ਲੱਗੇ ਦੱਸੇ ਪਾਤਸ਼ਾਹ ਜੀ ਕਿ ਹੇ ਗੁਲ ਖਾਨ ਵੇਖ, ਕਹਿੰਦੇ ਕਿੰਨਾ ਸੋਹਣਾ ਸ਼ਸਤਰ ਹੈ, ਕਹਿੰਦੇ ਜੇ ਤੇਰੇ ਅੱਗੇ ਕੋਈ ਵੈਰੀ ਆਵੇ ਤਾਂ ਤੂੰ ਕਿੰਨੇ ਵਾਰ ਦੇ ਵਿੱਚ ਇਹ ਸ਼ਸਤਰ ਤੈਨੂੰ ਫੜਾਇਆ ਜਾਵੇ ਤੇ ਕਿੰਨੇ ਕੁ ਵਾਰ ਕਰੇਗਾ ਉਹਦੇ ਤੇ ਇੰਜ ਬਚਣ ਕੀਤੇ, ਕਹਿੰਦੇ ਕਿੰਨੇ ਕੁ ਵਾਰ ਇਸ ਸ਼ਸਤਰ ਨਾਲ ਤੂੰ ਕਰ ਸਕਦਾ ਹੈ। ਤੇ ਆਪਣੇ ਸ਼ਤਰੂ ਆਪਣੇ ਵੈਰੀਆਂ ਦੇ ਪ੍ਰਾਣ ਕਿਵੇਂ ਤੂੰ ਹਰੇਗਾ, ਕਿਵੇਂ ਮਾਰੇਗਾ, ਜੇ ਤੇਰੇ ਅੱਗੇ ਤੇਰਾ ਵੈਰੀ ਹੋਵੇ ਤੇ ਸ਼ਸਤਰ ਤੇਰੇ ਹੱਥ ਵਿੱਚ ਹੋਵੇ ਤਾਂ ਤੂੰ ਕੀ ਕਰੇਗਾ ਦੱਸਣਾ ਕਰ।
1: ਲੱਗੇਗਾ ਕੇ ਸਨਮੁਖ ਹੋਏ
0: ਕੀ ਤੂੰ, ਜਦੋਂ ਤੇਰੇ ਉਹ ਸਨਮੁਖ ਲਾਗੇ ਕੋਈ ਵੈਰੀ ਤੇਰਾ ਹੋਏਗਾ ਤੇ ਤੂੰ ਕੀ ਇਹਦੇ ਨਾਲ ਉਹਨੂੰ ਮਾਰੇਗਾ, ਕਿਵੇਂ ਮਾਰੇਗਾ, ਇਹ ਪੁੱਛਦੇ ਹਨ।
1: ਵਾਰ ਕਰਹਿ ਕੈਦੋ ਨਹਿ ਸੋਏ
0: ਕਹਿੰਦੇ ਸਾਨੂੰ ਦੱਸ ਕਿਵੇਂ ਕਰੇਗਾ ਭਾਈ ਤੂੰ ਵਾਰ, ਕਿੰਨਾ ਕੁ ਜ਼ਖਮ ਤੂੰ ਆਪਣੇ ਵੈਰੀਆਂ ਨੂੰ ਇਹ ਸ਼ਸਤਰ ਨਾਲ ਦਏਗਾ। ਇੰਜ ਮਹਾਰਾਜ ਜੀ ਨੇ ਗੁਲ ਖਾਨ ਪਠਾਨ ਨੂੰ ਪੁੱਛਿਆ ਹੈ।
1: ਸੁਨ ਪਠਾਨ ਬਾਕ ਬਖਾਨਾ
0: ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਕਹਿਣ ਲੱਗਾ,
1: ਅਸ ਜਮ ਧਰ ਜੇ ਹੋਏ ਮਮ ਪਾਨਾ
0: ਹੇ ਗੁਰੂ ਸਾਹਿਬ ਜੀ, ਜੇ ਐਸੀ ਜਮ ਧਰ ਮੇਰੇ ਕੋਲ ਹੋਵੇ ਨਾ, ਇਹ ਸ਼ਸਤਰ ਮੇਰੇ ਕੋਲ ਹੋਵੇ ਤਾਂ ਮੈਂ ਇੱਕੋ ਹੀ ਵਾਰ ਐਸਾ ਕਰਾਂਗਾ, ਆਪਣਾ ਬਲ ਆਪਣੀ ਸ਼ਕਤੀ ਲਾ ਕਰਕੇ ਇੱਕੋ ਹੀ ਵਾਰ ਦੇ ਵਿੱਚ ਉਸ ਵੈਰੀ ਨੂੰ ਉੱਠਣ ਹੀ ਨਹੀਂ ਦਿਆਂਗਾ, ਇੱਕੋ ਹੀ ਵਾਰ ਦੇ ਵਿੱਚ ਫਤਿਹ ਕਰ ਦਿਆਂਗਾ ਤੇ ਮੁੜ ਕੇ ਉਹ ਵੈਰੀ ਸਾਡੇ ਸਾਹਮਣੇ ਨਹੀਂ ਉੱਠੇਗਾ, ਐਸਾ ਵਾਰ ਕਰਾਂਗਾ।
1: ਉੱਤਮ ਲੋਹਾ ਲਖਿਅਤ ਖਰ ਹੈ
0: ਕਹਿੰਦੇ ਬੜਾ ਹੀ ਉੱਤਮ ਲੋਹਾ ਹੈ, ਫੌਲਾਦੀ ਸ਼ਸਤਰ ਲੋਹੇ ਦਾ ਬਣਿਆ ਹੋਇਆ ਬਹੁਤ ਚੰਗਾ ਉੱਤਮ ਹੈ।
1: ਨਹੀਂ ਧਾਰ ਪਰ ਠਹਿਰਤ ਕਰ ਹੈ
0: ਤੇ ਧਾਰ ਵੀ ਬੜੀ ਤਿੱਖੀ ਦਿੱਤੀ ਹੋਈ ਹੈ, ਇਹ ਧਾਰ ਤੇ ਕੋਈ ਟਿਕ ਨਹੀਂ ਸਕਦਾ। ਧਾਰ ਨੂੰ ਪਰਖਣਾ ਹੁੰਦਾ ਨਾ, ਉਹਦੇ ਤੇ ਕੁਛ ਟਿਕਾ ਕੇ ਵੇਖਿਆ ਜਾਂਦਾ, ਜਿਹਦੇ ਤੇ ਕੁਛ ਨਹੀਂ ਟਿਕਦਾ ਉਹ ਧਾਰ ਤਿੱਖੀ ਹੁੰਦੀ ਹੈ। ਕਹਿੰਦੇ ਬੜੀ ਤਿੱਖੀ ਧਾਰ ਹੈ, ਕੋਈ ਇਹਦੇ ਅੱਗੇ ਟਿਕ ਨਹੀਂ ਸਕਦਾ ਹੈ।
1: ਇਸ ਤੇ ਵਾਰ ਬਹੁਤ ਕਿਆ ਕਰੇ
0: ਕਹਿੰਦੇ ਇਸ ਤੋਂ ਬਹੁਤ ਹੀ ਕੀ ਵਾਰ ਕਰਨ, ਜੇ ਇਹ ਜਮਤਰ ਮੇਰੇ ਕੋਲ ਹੋਵੇ, ਜੇ ਵੈਰੀ ਵੀ ਅੱਗੇ ਖਲੋਤਾ ਹੋਵੇ ਤੇ ਕਹਿੰਦੇ ਜ਼ਿਆਦੇ ਵਾਰ ਕਰਨ ਦੀ ਕੋਈ ਲੋੜ ਹੀ ਨਹੀਂ, ਇੱਕੋ ਹੀ ਵਾਰ ਕਾਫੀ ਹੈ। ਬਹੁਤੀ ਵਾਰ ਇਹਦੇ ਨਾਲ ਕੀ ਕਰਨੇ ਹਨ,
1: ਲਗੈ ਏਕ ਤੇ ਸਤਰੂ ਮਰੈ।
0: ਬਸ ਕਹਿੰਦੇ ਕੋਈ ਵਾਰ ਦੇ ਵਿੱਚ ਵੈਰੀ ਦਾ ਖਾਤਮਾ ਹੋ ਜਾਵੇਗਾ।
1: ਚੰਦਰ ਤਿਮਹੀ ਨਿਕਟ ਰਖਾਇਓ।
0: ਮਹਾਰਾਜ ਜੀ ਨੇ ਕਿਹਾ ਕਹਿੰਦੇ ਠੀਕ ਹੈ ਫਿਰ ਆ ਜਮ ਧਰ ਤੂੰ ਹੁਣ ਫੜ ਲੈ ਆਪਣੇ ਕੋਲ ਹੀ ਰੱਖਣਾ ਕਰ। ਹੁਣ ਤੀਜੇ ਦਿਨ ਵੀ ਮਹਾਰਾਜ ਜੀ ਨੇ ਚੌਪੜ ਜਿਹੜਾ ਹੈ ਉਹ ਖੇਡਣ ਦੇ ਲਈ ਆਪਣੇ ਦਾਸਰਿਆਂ ਨੂੰ ਦੱਸਿਆ ਤੇ ਉਹ ਮੰਗਵਾਇਆ ਹੈ।
1: ਲਾਗੇ ਡਰਾਪਸ ਮਹਿ ਗੇਰਨ
0: ਤੇ ਚੌਪੜ ਹੁਣ ਫਿਰ ਤੋਂ ਸਜਾਇਆ ਗਿਆ ਜੀ। ਪਾਤਸ਼ਾਹ ਜੀ ਇੱਕ ਪਾਸੇ ਬੈਠੇ ਨੇ, ਗੁਲਖਾਨ ਬੈਠਿਆ ਇੱਕ ਪਾਸ ਇੱਕ ਪਾਸੇ, ਤੇ ਹੁਣ ਜਿਹੜੇ ਪਾਸੇ ਨੇ ਉਹ ਮਹਾਰਾਜ ਜੀ ਹੱਥ ਵਿੱਚ ਲੈ ਕਰਕੇ ਦੋਵੇਂ ਉਹ ਪਾਸੇ ਵਾਰੀ ਵਾਰੀ ਸੁੱਟਦੇ ਹਨ। ਤੇ ਨਰਦਨ ਕਹਿੰਦੇ ਨੇ ਜੋ ਸਾਧ ਸੰਗਤ ਜੀ ਜਿਹਨੂੰ ਅੱਗੇ ਤੋਰਿਆ ਜਾਂਦਾ ਉਹਨੂੰ ਨਰਦ ਕਿਹਾ ਜਾਂਦਾ, ਤੇ ਉਹ ਨਰਦ ਲੈ ਕੇ ਅੱਗੇ ਤੋਰਦੇ ਨੇ ਪਾਸੇ ਸੁੱਟਦੇ ਨੇ, ਤੇ ਜਿੰਨੇ ਪਾਸੇ ਤੇ ਅੰਗ ਆ ਗਏ ਤੇ ਉਸ ਅੰਗ ਦੇ ਉੱਥੇ ਉਹ ਨਰਦ ਜਿਹੜੇ ਹੁੰਦੇ ਅੱਗੇ ਤੋਰੇ ਜਾਂਦੇ ਨੇ, ਇਵੇਂ ਖੇਡ ਰਹੇ ਹਨ।
1: ਰਹਿੰਦਾ ਕੋ ਨਰਦ ਉਠਾਵਾ,
0: ਆਪਣਾ ਆਪਣਾ ਵਾਰੀ ਵਾਰੀ ਦਾਉ ਪੇਚ ਲਾ ਕਰਕੇ ਖੇਡ ਰਹੇ ਹਨ ਸੱਚੇ ਪਾਤਸ਼ਾਹ ਜੀ ਤੇ ਉਹ ਗੁਲਖਾਨ। ਨਰਦ ਜਿਹੜਾ ਹੈ ਉਹ ਉਠਾ ਕਰਕੇ ਅੱਗੇ ਤੋਰ ਰਹੇ ਹਨ। ਤੇ ਨਾਲੇ ਮੁਖ ਤੋਂ ਬੋਲ ਵੀ ਬੋਲ ਰਹੇ ਨੇ ਇੱਕ ਦੂਜੇ ਦੇ, ਤਾਂ ਹੀ ਬਚਨ ਕਰ ਰਹੇ ਹਨ। ਗੁਲਖਾਨ ਨੂੰ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਤੂੰ ਆਪਣੇ ਪਿਤਾ ਪਿਤਾਮਾ ਦਾ ਆਪਣੇ ਦਾਦੇ ਦਾ ਬਦਲਾ ਲਿਆ ਕਦੇ? ਇਹ ਮਹਾਰਾਜ ਜੀ ਵੇਖੋ ਆਪ ਹੀ ਉਹਨੂੰ ਪ੍ਰੇਰਣਾ ਦੇ ਰਹੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕੈਸੀ ਖੇਡ ਰਚ ਰਹੇ ਨੇ, ਉਹਨੂੰ ਕਹਿ ਰਹੇ ਨੇ ਕਿ ਤੇਰੇ ਦਾਦੇ ਦਾ ਤੂੰ ਬਦਲਾ ਲੈਣਾ ਕਰ। ਕਹਿੰਦੇ ਲੋਕੀ ਕਹਿੰਦੇ ਉਹਦਾ ਜਨਮ ਜਿਹੜਾ ਹੈ ਉਹਦੇ ਤੇ ਤ੍ਰਿਕਾਰ ਹੈ, ਉਸ ਪੁੱਤਰ ਤੇ ਤ੍ਰਿਕਾਰ ਹੈ ਜਿਹੜੇ ਆਪਣੇ ਵੱਡੇ ਵਡੇਰੀਆਂ ਦਾ ਬਦਲਾ ਲੈ ਨਹੀਂ ਸਕਦਾ। ਇੰਜ ਮਹਾਰਾਜ ਜੀ ਕਹਿਣ ਲੱਗੇ
1: ਹੱਥ ਸ਼ਸਤਰ ਸ਼ਤਰੂ ਟਿਕ ਹੋਵੇ,
0: ਜੇ ਕਰਕੇ ਤੇਰੇ ਹੱਥ ਵਿੱਚ ਸ਼ਸਤਰ ਹੋਣ ਤੇ ਵੈਰੀ ਵੀ ਤੇਰੇ ਸਨਮੁਖ ਹੋਵੇ, ਤੇਰੇ ਸਾਹਮਣੇ ਖਲੋਤਾ ਹੋਵੇ, ਫਿਰ ਵੀ ਤੈਂ ਬਦਲਾ ਨਹੀਂ ਲੈਣਾ ਕੀਤਾ। ਤੇ ਕਹਿੰਦੇ ਤੇਰੇ ਤੇ ਤ੍ਰਿਕਾਰ ਹੈ, ਲੋਕੀ ਕਹਿਣਗੇ ਕਹਿੰਦੇ ਕਿਸੇ ਕੰਮ ਦਾ ਨਹੀਂ ਹੈ, ਜਿਹੜਾ ਆਪਣੇ ਵੈਰੀਆਂ ਨੂੰ ਨਹੀਂ ਮਾਰਦਾ ਉਹ ਕਪੂਤ ਹੁੰਦਾ ਪੁੱਤਰ ਨਹੀਂ ਹੋ ਸਕਦਾ, ਉਹ ਤਾਂ ਕਪੂਤ ਹੈ, ਉਹਨੇ ਆਪਣੇ ਕੁਲ ਦਾ ਨਾਂ ਜਿਹੜਾ ਹੈ ਉਹ ਮਾਣੋ ਖਰਾਬ ਕੀਤਾ ਹੈ। ਇੰਜ ਜਦੋਂ ਗੁਰੂ ਜੀ ਨੇ ਬਚਨ ਕੀਤੇ ਨਾ ਉਹ ਗੁਲਖਾਨ ਪਠਾਨ ਉਹ ਬਿਮਨ ਹੋਏ ਰਹੇ, ਉਹ ਬਿਸਮੈ ਹੋ ਗਿਆ ਇੱਕਦਮ, ਇਹ ਗੁਰੂ ਜੀ ਕੀ ਕਹਿਣ ਲੱਗੇ, ਬੜਾ ਉਦਾਸ ਹੋਇਆ ਇੱਕ ਚਿੱਤ। ਜੇ ਕਰਕੇ ਕੋਈ ਇੰਜ ਗੱਲ ਦੱਸੇ ਤਾਂ ਮਨ ਵਿੱਚ ਸੱਟ ਲੱਗਦੀ ਹੈ ਨਾ। ਹੁਣ ਗੁਲਖਾਂ ਪਠਾਨ ਆਪਣੇ ਮਨ ਵਿੱਚ ਵਿਚਾਰਾਂ ਵਿੱਚ ਪੈ ਗਿਆ ਕਿ ਮਹਾਰਾਜ ਜੀ ਕਿਹੜੀ ਗੱਲ ਕਰ ਰਹੇ ਨੇ, ਕਹਿੰਦੇ ਆਪਣੇ ਦਾਦਿਆਂ ਦਾ ਬਦਲਾ ਲੈਣਾ ਕਰ, ਇਹ ਗੁਰੂ ਸਾਹਿਬ ਜੀ ਕੀ ਕਹਿ ਰਹੇ ਹਨ।
1: ਮੋਹੇ ਸੁਨਾਏ ਰਸਾਵਤ ਲਹਿਓ,
0: ਤੇ ਮੈਨੂੰ ਇਹ ਗੱਲ ਸੁਣਾ ਰਹੇ ਨੇ ਰਸਾਵਤ ਲਹਿਓ, ਮੇਰੇ ਮਨ ਵਿੱਚ ਗੁੱਸਾ ਮਹਾਰਾਜ ਜੀ ਪੈਦਾ ਕਰ ਰਹੇ ਨੇ, ਮੈਨੂੰ ਗੁੱਸੇ ਵਿੱਚ ਲੈ ਕਰਕੇ ਆ ਰਹੇ ਹਨ। ਕਹਿੰਦੇ ਇਹਨਾਂ ਦਾ ਪਿਤਾਮਾ, ਇਹਨਾਂ ਦਾ ਦਾਦਾ ਤੇ ਮੇਰਾ ਦਾਦਾ, ਇਹ ਕਹਿੰਦੇ ਦਾਦੇ ਦਾ ਹੁਣ ਤੂੰ ਵੈਰ ਜਿਹੜਾ ਹੈ ਲੈਣਾ ਕਰ। ਜੇ ਵੇਖਿਆ ਜਾਵੇ ਤਾਂ ਗੁਰੂ ਸਾਹਿਬ ਜੀ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਮੇਰਾ ਦਾਦਾ ਪੈਂਡੇ ਖਾਨ ਤੇ ਮੇਰੇ ਦਾਦੇ ਨੂੰ ਮਾਰਨ ਵਾਲੇ ਇਹਨਾਂ ਦੇ ਹੀ ਦਾਦੇ ਹਨ।
1: ਰਣ ਮਹਿ ਮਾਰ ਪਠਿਓ ਜਮ ਦਾਮਾ,
0: ਤੇ ਰਣ ਦੇ ਵਿੱਚ ਯੁੱਧ ਦੇ ਵਿੱਚ ਮਹਾਰਾਜ ਜੀ ਨੇ ਆਪਣੀ ਕਿਰਪਾਨ ਦੇ ਭੇਟਾ ਕੀਤਾ ਮੇਰੇ ਦਾਦੇ ਨੂੰ ਜਿਹੜਾ ਜਮਾ ਦੇ ਤਾਮ ਪਹੁੰਚਾਇਆ ਹੈ।
1: ਸੋ ਸਿਮਰਤ ਅਰ ਮੋਹਿ ਸੁਣਾਵੈ,
0: ਹੁਣ ਮਹਾਰਾਜ ਜੀ ਉਹ ਦਾਦਿਆਂ ਦੀ ਗੱਲ ਇੱਥੇ ਹੁਣ ਤੋਰਨ ਲੱਗੇ ਨੇ, ਮੈਨੂੰ ਸੁਣਾ ਰਹੇ ਨੇ, ਉਹ ਗੱਲ ਕਹਿ ਕਹਿ ਕੇ ਮੈਨੂੰ ਉਕਸਾ ਰਹੇ ਨੇ, ਮਾਨੋ ਮੇਰੇ ਮਨ ਵਿੱਚ ਕ੍ਰੋਧ ਪੈਦਾ ਕਰ ਰਹੇ ਹਨ।
1: ਕਿਆ ਕਾਰਨ ਕੁਛ ਲਖਿਓ ਨਾ ਜਾਵੈ,
0: ਕੀ ਕਾਰਨ ਹੈ ਮੇਰੇ ਤੋਂ ਇਹ ਗੱਲ ਨਹੀਂ ਜਿਹੜੀ ਹੈ ਉਹ ਸਮਝ ਵਿੱਚ ਆ ਰਹੀ ਹੈ, ਵਿਚਾਰਾਂ ਵਿੱਚ ਪੈ ਗਿਆ ਹੈ।
1: ਜਥਾ ਜੋਗ ਭਾਖੈ ਬਚ ਭਲਾ,
0: ਜਿਵੇਂ ਗੁਰੂ ਜੀ ਕਹਿੰਦੇ ਨੇ ਬਸ ਆਪਣੇ ਮਨ ਤੋਂ ਭਲਾ ਭਲਾਈ ਕਹਿ ਰਿਹਾ, ਉੱਥੋਂ ਭਲਾ ਭਲਾਈ ਕਹਿ ਰਿਹਾ ਮਹਾਰਾਜ ਜੀ ਨੂੰ, ਠੀਕ ਹੈ ਮਹਾਰਾਜ ਜੀ ਸਤ ਬਚਨ ਇੰਜ ਹੀ ਬੋਲ ਰਿਹਾ ਹੈ।
1: ਹੋਏ ਕਪੂਤ ਜੋ ਲਏ ਨਾ ਬਦਲਾ,
0: ਤੇ ਮਨ ਹੀ ਮਨ ਸੋਚ ਰਿਹਾ ਹੈ ਕਿ ਗੁਰੂ ਜੀ ਜੋ ਕਹਿੰਦੇ ਨੇ ਉਹ ਭਲਾਈ ਕਰਦੇ ਨੇ ਕਿਸੇ ਦਾ, ਤੇ ਮਹਾਰਾਜ ਇੰਜ ਮੈਨੂੰ ਦੱਸ ਰਹੇ ਨੇ ਕਿ ਤੂੰ ਕਪੂਤ ਹੈ, ਕਿਸੇ ਕੰਮ ਦਾ ਨਹੀਂ, ਆਪਣੇ ਕੁਲ ਦਾ ਨਾਂ ਜਿਹੜਾ ਹੈ ਉਹ ਥੱਲੇ ਡੇਗ ਦੇਣ ਵਾਲਾ, ਇੰਜ ਮੈਨੂੰ ਕਪੂਤ ਕਹਿ ਕੇ ਸੰਬੋਧਨ ਕਰ ਰਹੇ ਨੇ, ਮੈਨੂੰ ਕਹਿੰਦੇ ਤੂੰ ਬਦਲਾ ਨਹੀਂ ਲੈ ਰਿਹਾ ਹੈ।
1: ਇਤਿਆਦਿਕ ਵਿਚਾਰ ਬਹੁ ਰਹੇ ਹੋ,
0: ਮਨ ਇੰਜ ਵਿਚਾਰਾਂ ਦੇ ਵਿੱਚ ਪੈ ਗਿਆ, ਹੁਣ ਕਾਫੀ ਸੋਚ ਵਿਚਾਰ ਕਰਨ ਲੱਗਾ।
1: ਮਹਿਮਾਰਨ ਕੋ ਨਿਸ਼ਚਾ ਲਹਿਓ,
0: ਮਨ ਵਿੱਚ ਸੋਚਿਆ ਕਹਿੰਦੇ ਨਹੀਂ ਭਾਵੇਂ ਗੁਰੂ ਜੀ ਮੈਨੂੰ ਥੋੜਾ ਜਾ ਜਿਹੜਾ ਹੈ ਇਸ ਵਾਲੇ ਪਾਸੇ ਗੱਲ ਨੂੰ ਤੋਰ ਕੇ ਮੈਨੂੰ ਉਕਸਾ ਰਹੇ ਨੇ, ਮਾਨੋ ਜਾਂ ਤਾਂ ਮੇਰੇ ਅੰਦਰ ਕ੍ਰੋਧ ਪੈਦਾ ਕਰ ਰਹੇ ਨੇ, ਪਰ ਮੇਰਾ ਕੰਮ ਨਹੀਂ ਕਹਿੰਦੇ ਗੁਰੂ ਜੀ ਨੂੰ ਮਾਰਨਾ, ਮੈਂ ਇਹ ਕੰਮ ਕਦੇ ਨਹੀਂ ਕਰਾਂਗਾ, ਮੈਂ ਗੁਰੂ ਸਾਹਿਬ ਜੀ ਦੇ ਵਾਰ ਨਹੀਂ ਕਰਾਂਗਾ, ਇਹ ਮਨ ਹੀ ਮਨ ਇਸ ਗੁਲ ਖਾਨ ਨੇ ਨਿਸ਼ਚਾ ਕੀਤਾ ਹੈ।
1: ਇੱਕ ਦੇ ਬਾਜੀ ਖੇਲ ਹਟਾਈ,
0: ਫਿਰ ਚੌਪੜ ਖੇਡ ਰਹੇ ਸਨ ਸੱਚੇ ਪਾਤਸ਼ਾਹ ਜੀ ਤੇ ਗੁਲ ਖਾਨ, ਤੇ ਇੱਕ ਦੋ ਬਾਜੀ ਹੋਰ ਉਹਨਾਂ ਨੇ ਖੇਡੀ ਹੈ ਮੁੜ ਕਰਕੇ।
1: ਚੌਪਰ ਕੋ ਦੀਨ ਉਠਾਈ,
0: ਤੇ ਫਿਰ ਚੌਪਰ ਜਿਹੜੇ ਨੇ ਉਹ ਜਦੋਂ ਆਪਸ ਵਿੱਚ ਖੇਡਦੇ ਹੋਏ ਕਾਫੀ ਸਮਾਂ ਹੋ ਗਿਆ, ਫਿਰ ਉੱਥੋਂ ਉੱਠ ਕਰਕੇ
1: ਆਪ ਸ਼ਸਤਰ ਸਤਰੂ ਹੋਏ ਪਾਸੀ,
0: ਜਦੋਂ ਉੱਠਣ ਲੱਗਾ ਨਾ ਫਿਰ ਦੂਜੀ ਵਾਰੀ ਮਹਾਰਾਜ ਜੀ ਨੇ ਉਹਨੂੰ ਟੋਕਤਾ, ਦੂਜੀ ਵਾਰੀ ਕਹਿਣ ਲੱਗੇ ਕਹਿੰਦੇ ਤੇਰੇ ਹੱਥ ਵਿੱਚ ਸ਼ਸਤਰ ਹੈ ਤੇ ਤੇਰਾ ਵੈਰੀ ਤੇਰੇ ਲਾਗੇ ਖਲੋਤਾ ਹੈ, ਤੇਰੇ ਕੋਲ ਹੈ,
1: ਹੋਏ ਕਪੂਤ ਕਰ ਸਕਹਿਨ ਨਾਸੀ,
0: ਉਹ ਕਪੂਤ ਹੈ ਕਿਸੇ ਕੰਮ ਦਾ ਨਹੀਂ, ਉਹ ਕਦੇ ਪੁੱਤਰ ਨਹੀਂ ਬਣ ਸਕਦਾ ਜਿਹੜਾ ਆਪਣੇ ਵੈਰੀ ਨੂੰ ਨਾ ਮਾਰੇ, ਆਪਣੇ ਪਿਤਾਮਾ ਦਾਦਿਆਂ ਦਾ ਬਦਲਾ ਨਾ ਲਵੇ। ਤੇਰੇ ਸਾਹਮਣੇ ਤੇਰਾ ਵੈਰੀ ਹੈ, ਤੇਰੇ ਹੱਥ ਵਿੱਚ ਸ਼ਸਤਰ ਨੇ, ਤੇ ਤੂੰ ਕਾਤੋਂ ਕਪੂਤ ਬਣ ਰਿਹਾ, ਕਾਤੋਂ ਕਾਇਰ ਬਣ ਰਿਹਾ ਹੈ।
1: ਜੇ ਕੁਲੀਨ ਟਾਰਤ ਨਹਿ ਕਾਲਾ,
0: ਜਿਹੜੇ ਕੁਲੀਨ ਨੇ ਚੰਗੇ ਕੁਲ ਵਾਲੇ ਨੇ, ਆਪਣੀ ਕੁਲ ਦੀ ਲਾਜ ਰੱਖਣ ਵਾਲੇ ਹਨ, ਉਹ ਕਦੇ ਵੀ ਐਸਾ ਸਮਾਂ ਨਹੀਂ ਗਵਾਉਂਦੇ ਆਪਣੇ ਹੱਥੀ। ਜੇ ਸਮਾਂ ਆ ਜਾਵੇ ਵੈਰੀ ਸਾਹਮਣੇ ਹੋਵੇ ਤੇ ਬਦਲਾ ਨਾ ਲਿਆ ਜਾਵੇ, ਤੇ ਗੁਰੂ ਸਾਹਿਬ ਜੀ ਉਹਨੂੰ ਸਾਰੇ ਨੇ ਕਹਿੰਦੇ ਉਹ ਫਿਰ ਚੰਗੇ ਕੁਲ ਦੇ ਨਹੀਂ ਹੁੰਦੇ ਨੇ, ਤੇ ਜੇ ਕਰਕੇ ਐਸਾ ਸਮਾਂ ਤੈਨੂੰ ਮਿਲਿਆ ਕਾਹਤੋਂ ਗਵਾਰਿਆ ਹੈ।
1: ਮਾਰ ਲੈ ਤਹਾਂ ਕਰ ਤੂੰ ਤਾਲਾ,
0: ਉਹ ਸਿਆਣੇ ਜਿਹੜੇ ਹੁੰਦੇ ਨੇ ਉਹ ਮਾਰ ਦਿੰਦੇ ਹਨ, ਉਹ ਤਾਲਾ ਛੇਤੀ ਹੀ ਆਪਣੇ ਵੈਰੀਆਂ ਦਾ ਨਾਸ਼ ਕਰ ਦਿੰਦੇ ਹਨ।
1: ਪਠਾਨ ਕਾ ਕੋਪ ਕਨੇਰੇ,
0: ਇੰਜ ਪਠਾਨ ਨੇ ਜਦੋਂ ਗੁਰੂ ਜੀ ਦੇ ਬੋਲ ਸਰਵਣ ਕੀਤੇ, ਗੁਲ ਖਾਨ ਪਠਾਨ ਨੇ ਮਨ ਵਿੱਚ ਬੜਾ ਗੁੱਸਾ ਚੜਿਆ ਕਿ ਦੂਜੀ ਵਾਰੀ ਗੁਰੂ ਜੀ ਉਹੀ ਬਚਨ ਕਰ ਰਹੇ ਨੇ, ਮੈਂ ਬੜੇ ਹੀ ਮਨ ਵਿੱਚ ਸੋਚ ਵਿਚਾਰ ਕਰਕੇ ਇਹਨਾਂ ਬਚਨਾਂ ਨੂੰ ਆਪਣੇ ਮਨ ਤੋਂ ਪਾਸੇ ਕੀਤਾ, ਭੁਲਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਗੁਰੂ ਜੀ ਮਗਰੋਂ ਫਿਰ ਤੋਂ ਉਹੀ ਗੱਲ ਦੱਸ ਰਹੇ ਹਨ।
1: ਜਥਾ ਸਰਪ ਸੁਪਤੇ ਕਹੋ ਸ਼ੇਰੇ,
0: ਜਿਵੇਂ ਕਹਿੰਦੇ ਸੱਪ ਸੁੱਤਾ ਹੋਇਆ ਤੇ ਕਿਸੇ ਨੇ ਜਾ ਕੇ ਸੱਪ ਨੂੰ ਛੇੜਤਾ ਤੇ ਉਹ ਸੱਪ ਤਾਂ ਫਿਰ ਲੜੇਗਾ, ਮਾਨੋ ਗੁਰੂ ਜੀ ਨੇ ਸੁੱਤੇ ਹੋਏ ਸੱਪ ਨੂੰ ਜਿਹੜਾ ਹੈ ਉਹ ਜਗਾਉਣਾ ਕੀਤਾ ਹੈ। ਜਿਵੇਂ ਗੱਜ ਜਿਹੜਾ ਹੈ ਹਾਥੀ, ਕੋਈ ਖੂਨੀ ਹਾਥੀ ਹੈ ਉਹ ਕ੍ਰੋਧ ਦੇ ਵਿੱਚ ਹੈ ਤੇ ਉਸ ਹਾਥੀ ਨੂੰ ਜਾ ਕਰਕੇ ਕੋਈ ਬਰਛਾ ਮਾਰੇ, ਕੋਈ ਜਾ ਕਰਕੇ ਸਾਧ ਸੰਗਤ ਜੀ ਸੂਲ ਖੁੱਬ ਦੇਵੇ, ਉਹ ਫਿਰ ਜਿਹੜਾ ਹਾਥੀ ਉਹ ਥੋੜੀ ਛੱਡੇਗਾ, ਇਵੇਂ ਹਾਲ ਹੋਇਆ ਹੈ। ਮਾਨੋ ਕਵੀ ਜੀ ਦੱਸ ਰਹੇ ਨੇ ਕੋਈ ਸ਼ੇਰ ਸੁੱਤੇ ਹੋਏ ਸ਼ੇਰ ਨੂੰ ਕੋਈ ਰੋੜਾ ਲੈ ਕਰਕੇ, ਪੱਥਰ ਲੈ ਕਰਕੇ ਉਹਦੇ ਉੱਤੇ ਸੁੱਟੇ, ਉਹਦੇ ਉੱਤੇ ਵਾਰ ਕਰੇ, ਕੀ ਉਹ ਸ਼ੇਰ ਫਿਰ ਛੱਡੇਗਾ? ਇੰਜ ਕਹਿੰਦੇ ਇਹਦਾ ਹਾਲ ਹੋਇਆ ਹੈ। ਜਦੋਂ ਗੁਰੂ ਜੀ ਨੇ ਦੂਜੀ ਵਾਰੀ ਪ੍ਰੇਰਿਆ ਉਸ ਨੂੰ ਕਿ ਭਾਈ ਵਾਰ ਕਰ, ਆਪਣੇ ਵੈਰੀਆਂ ਨੂੰ ਮਾਰਨਾ ਕਰ, ਤੇ ਵੱਡੇ ਵੱਡੇ ਜਿਹੜੇ ਨੇ ਹੁੱਕੇ ਲੈਣ ਲੱਗਾ, ਸਵਾਸ ਲੈਣ ਲੱਗਾ, ਗੁਰੂ ਜੀ ਕੋਲ ਹੀ ਖਲੋਤੇ ਨੇ, ਮਨੀ ਮਨ ਸੋਚ ਵਿਚਾਰ ਵਿੱਚ ਪੈ ਗਿਆ, ਇਹ ਮਹਾਰਾਜ ਜੀ ਨੇ ਕੌਤਕ ਰਚਾਉਣਾ ਨਾ ਆਪਣੇ ਤੇ ਵਾਰ ਕਰਾਉਣਾ, ਕਾਰਨ ਮਹਾਰਾਜ ਜੀ ਨੇ ਕੋਈ ਬਣਾਉਣਾ ਹੈ, ਸੋ ਇਸ ਲਈ ਮਨ ਵਿੱਚ ਉਸ ਸਮੇਂ ਗੁਲ ਖਾਨ ਪਠਾਨ ਸੋਚਾਂ ਵਿੱਚ ਪਿਆ ਹੈ।
1: ਜਾਣਾ ਸਮਾਂ ਜਾਣ ਕੋ ਤਾਮੂ,
0: ਫਿਰ ਸਾਧ ਸੰਗਤ ਜੀ ਸੁਚੇਤ ਹੋ ਗਿਆ ਤੇ ਚੇਤੇ ਆਇਆ ਕਿ ਹੁਣ ਘਰ ਨੂੰ ਜਾਣ ਦਾ ਸਮਾਂ ਹੋਇਆ ਹੈ, ਘਰ ਵੱਲ ਨੂੰ ਜਾਣ ਦੀ ਤਿਆਰੀ ਕਰਨ ਲੱਗਾ, ਤੇ ਗੁੱਸੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭਾਵੇਂ ਮੱਥਾ ਟੇਕਿਆ ਹੈ ਪਰ ਮਨ ਵਿੱਚ ਗੁੱਸਾ ਚੜਿਆ ਹੋਇਆ ਕਿ ਗੁਰੂ ਜੀ ਇਹ ਕਿਹੜੇ ਬਚਨ ਕਰ ਰਹੇ ਨੇ, ਮੈਨੂੰ ਬਦਲਾ ਲੈਣ ਵਾਲੇ ਦੱਸ ਰਹੇ ਨੇ, ਇੰਜ ਸੋਚ ਸੋਚ ਕੇ ਮਨ ਵਿੱਚ ਤਾਂ ਗੁੱਸਾ ਸੀਗਾ, ਅੱਗੇ ਉਹ ਗੁਰੂ ਜੀ ਨੂੰ ਮੱਥਾ ਟੇਕਿਆ ਹੈ।
1: ਤਨਮੁਖ ਨਾ ਦੇਖ ਸਕੈ ਮਨ ਫਿਰਿਓ,
0: ਮਹਾਰਾਜ ਨੂੰ ਵੇਖਣੀ ਸੀ ਪਾਰਿਆ, ਨਿਗਾਹ ਥੱਲੇ ਕਰ ਲਈ ਤੇ ਮੱਥਾ ਟੇਕ ਕਰਕੇ ਆਪਣੇ ਰਾਹ ਤੇ ਚੱਲ ਪਿਆ ਹੈ।
1: ਤਬੈ ਇਨਾਮ ਦਿਵਾਵਨ ਕਰਿਓ,
0: ਮਹਾਰਾਜ ਜੀ ਨੇ ਕਿਹਾ ਕੋਈ ਨੀ ਭਾਈ ਇਨਾਮ ਲੈ ਕੇ ਜਾਣਾ ਘਰ, ਹੁਣ ਫਿਰ ਤੋਂ ਤੀਜੇ ਦਿਨ ਵੀ ਪਾਤਸ਼ਾਹ ਜੀ ਨੇ ਇਹਨੂੰ ਪੰਜ ਕੁ ਮੋਹਰੇ ਦਿੱਤੇ ਹਨ।
1: ਪੰਜ ਰਜਤਪਣ ਲੈ ਚਲ ਆਇਓ,
0: ਜੀ ਹਾਂ, ਪੰਜ ਸੋਨੇ ਦੇ ਰਜਤਪਣ ਲੈ ਕਰਕੇ ਇਹ ਚੱਲ ਕਰਕੇ ਆਪਣੇ ਘਰ ਨੂੰ ਆਇਆ ਹੈ।
1: ਚਿਤ ਚਿੰਤਾ ਬੜ ਨਦੀ ਬਹਾਇਓ,
0: ਤੇ ਚਿਤ ਚਿੰਤਾ ਹੁਣ ਹਿਰਦੇ ਦੇ ਵਿੱਚ ਚਿੰਤਾ ਚੱਲ ਪਈ, ਨਦੀ ਵਹਾਇਓ। ਕਵੀ ਜੀ ਕਹਿ ਰਹੇ ਨੇ ਮਨ ਵਿੱਚ ਮਾਣੋ ਚਿੰਤਾ ਦੀ ਨਦੀ ਵਹਿ ਗਈ ਹੋਵੇ, ਇੰਨਾ ਮਨ ਹੁਣ ਤਾਵਲਾ ਹੋ ਗਿਆ, ਚਿੰਤਾ ਦੇ ਵਿੱਚ ਪੈ ਗਿਆ ਹੈ।
1: ਬੈਠਿਓ ਜੰਨੀ ਕੇ ਟਿਕ ਜਾਇਓ,
0: ਜਾਂਦਿਆ ਸਾਰੀ ਆਪਣੇ ਮਾਤਾ ਦੇ ਕੋਲ ਗਿਆ, ਮਾਤਾ ਦੇ ਕੋਲ ਬੈਠ ਕਰਕੇ
1: ਬੋਲਤ ਮਨ ਮਨੋ ਹਰਾਇਓ,
0: ਜੀ ਹਾਂ, ਆਪਣੇ ਮਾਤਾ ਨੂੰ ਕਹਿਣ ਲੱਗਾ ਕਿ ਮਾਤਾ ਮੈਂ ਤੈਨੂੰ ਗੱਲ ਦੱਸਦਾ ਹਾਂ, ਮੈਂ ਤਾਂ ਇੰਜ ਨਹੀਂ ਕਰਨ ਚਾਹੁੰਦਾ, ਪਰ ਪਤਾ ਨੀ ਕੀ ਗੱਲ ਹੈ, ਗੁਰੂ ਜੀ ਵਾਰ ਵਾਰ ਮੈਨੂੰ ਇਹੀ ਬਚਨ ਦੱਸ ਰਹੇ ਹਨ। ਤੇ ਮਾਤਾ ਕਹਿਣ ਲੱਗੀ, ਕਹਿੰਦੇ ਸੁੱਤ ਪੁੱਤਰ ਕੀ ਗੱਲ ਹੈ, ਕਹਿੰਦੇ ਕੀ ਗੱਲ ਹੋਈ ਹੈ, ਇਹਨਾਂ ਤੋਂ ਉਦਾਸ ਜਾ ਚਿੰਤਾ ਦੇ ਵਿੱਚ ਫਿਕਰ ਫਾਕੇ ਦੇ ਵਿੱਚ ਨਜ਼ਰ ਆਉਂਦਾ ਹੈ।
1: ਬਿਗਾੜਿਓ ਕਾਰਜ ਕਰੋ,
0: ਕਿਹੜਾ ਤੇਰਾ ਕੰਮ ਵਿਗੜ ਗਿਆ, ਜਾਂ ਤਾਂ ਤੇਰੇ ਨਾਲ ਕੁਛ ਹੋਇਆ, ਕੋਈ ਕੰਮ ਤੇਰਾ ਵਿਗੜ ਗਿਆ ਹੈ ਤਾਂ ਦੱਸਣਾ ਕਰ। ਕਹਿੰਦੇ ਪਹਿਲੇ ਤਾਂ ਕਦੇ ਨੀ ਵੇਖਿਆ ਤੈਨੂੰ, ਇਸ ਤਰ੍ਹਾਂ ਤੇਰੇ ਮੁਖ ਤੇ ਸ਼ਿਕਰੀ ਪਈ ਹੋਈ ਹੈ, ਚਿੰਤਾ ਦੇ ਵਿੱਚ ਤੂੰ ਨਜ਼ਰ ਆਉਂਦਾ ਹੈ, ਤੇ ਤੇਰਾ ਸਰੀਰ ਤੇ ਮਨ ਜਿਹੜਾ ਹੈ ਉਹ ਸੋਚ ਵਿਚਾਰ ਵਿੱਚ ਲੱਗ ਰਿਹਾ, ਤੇਰੇ ਚਿਹਰੇ ਤੋਂ ਪਤਾ ਚੱਲ ਰਿਹਾ ਹੈ, ਤੇਰੇ ਮੁਖੜੇ ਤੋਂ। ਮਾਂ ਨੇ ਕਿਹਾ ਕੀ ਗੱਲ ਹੈ ਦੱਸਣਾ ਕਰ, ਕਿਹੜੀ ਚਿੰਤਾ ਤੇਰੇ ਮਨ ਵਿੱਚ ਵਸੀ ਹੋਈ ਹੈ, ਕੀ ਸੋਚ ਵਿਚਾਰ ਵਿੱਚ ਪਿਆ ਹੋਇਆ ਹੈ। ਤਾਂ ਮਾਤਾ ਨੇ ਪੁੱਛਿਆ, ਤਾਂ ਗੁਲ ਖਾਨ ਨੇ ਸਾਰਾ ਪ੍ਰਸੰਗ ਜੋ ਦੱਸੇ ਪਾਤਸ਼ਾਹ ਜੀ ਨੇ ਦੱਸਿਆ ਸੀ, ਉਹ ਕਹਿਣ ਲੱਗਾ ਆਪਣਾ ਜਿਹੜਾ ਮੰਤਵ ਸੀ ਉਹ ਗੁਰੂ ਸਾਹਿਬ ਜੀ ਨੇ ਜੋ ਦੱਸਿਆ ਉਹ ਕਹਿ ਕੇ ਸੁਣਾਇਆ ਹੈ। ਮਹਾਰਾਜ ਜੀ ਨੇ ਜੋ ਬਚਨ ਕੀਤੇ ਨਾ, ਮਾਤਾ ਕਹਿੰਦੇ ਧਿਆਨ ਨਾਲ ਸੁਣ, ਪਹਿਲੇ ਤਾਂ ਅਸੀਂ ਪਠਾਨ ਆ ਤੇ ਬੜੇ ਗੁੱਸੈਲ ਆ, ਛੇਤੀ ਸਾਡੇ ਤੇ ਗੁੱਸਾ ਚੜ ਜਾਂਦਾ ਹੈ, ਤੇ ਗੁਰੂ ਸਾਹਿਬ ਜੀ ਸਾਡੇ ਤੇ ਹੁਣ ਪਿਛਲੀਆਂ ਗੱਲਾਂ ਜਿਹੜੀਆਂ ਨੇ ਉਹ ਦੱਸ ਕੇ ਸਾਨੂੰ ਗੁੱਸੇ ਵਿੱਚ ਲਿਆਉਣ ਦਾ ਯਤਨ ਕਰ ਰਹੇ ਨੇ, ਜਿਹੜੀਆਂ ਗੱਲਾਂ ਪਹਿਲੇ ਬੀਤ ਚੁੱਕੀਆਂ ਨੇ ਦਾਦੇ ਦੀਆਂ ਉਹ ਗੱਲਾਂ ਸੁਣਾ ਰਹੇ ਹਨ। ਮਾਣੋ ਮਹਾਰਾਜ ਜੀ ਨੇ ਬੈਣ ਬਾਣ ਆਪਣੇ ਬਚਨਾਂ ਦੇ ਬਾਣ ਨਾਲ ਬੀਧਨ ਮੇਰੇ ਮਨ ਵਿੱਚ ਛੇਕ ਕਰ ਦਿੱਤਾ, ਬਚਨ ਰੂਪੀ ਬਾਣ ਚਲਾ ਕਰਕੇ ਮੇਰੇ ਮਨ ਵਿੱਚ ਜਿਹੜਾ ਹੈ ਇਹ ਵਿਚਾਰ ਇਹ ਚਿੰਤਾ ਮਹਾਰਾਜ ਜੀ ਨੇ ਦੇ ਦਿੱਤੀ ਹੈ। ਕਲੀਜੇ ਵਿੱਚ ਛੇਕ ਹੋ ਗਿਆ, ਘਾਵ ਹੋ ਗਿਆ ਹੈ, ਆਪਣੇ ਬਚਨਾਂ ਦਾ ਬਾਣ ਮਹਾਰਾਜ ਜੀ ਨੇ ਐਸਾ ਛੱਡਿਆ, ਮੇਰੇ ਮਨ ਵਿੱਚ ਉਹ ਬਚਨ ਜਿਹੜੇ ਨੇ ਨਹੀਂ ਜਾ ਰਹੇ ਹਨ।
1: ਘਾਤ ਕਰਤ ਮੈਂ ਸੋਚਦਾ ਰਹਿਓ,
0: ਤੇ ਫਿਰ ਵੀ ਮੈਂ ਸੋਚ ਵਿਚਾਰ ਬੜਾ ਕੀਤਾ ਪਰ ਘਾਤ ਨਹੀਂ ਕੀਤਾ, ਗੁਰੂ ਸਾਹਿਬ ਮਹਾਰਾਜ ਜੀ ਤੇ ਵਾਰ ਨਹੀਂ ਕੀਤਾ, ਮਨ ਵਿੱਚ ਤਾਂ ਇੱਛਾ ਹੋਈ ਕਿ ਮੈਂ ਹੁਣੀ ਵਾਰ ਕਰ ਦੇਵਾਂ, ਪਰ ਫਿਰ ਵੀ ਆਪਣੇ ਮਨ ਨੂੰ ਸੁਚੇਤ ਕੀਤਾ ਹੈ।
1: ਬੈਨ ਬਾਨ ਤੇ ਬੀਧਨ ਕੀ ਨਾ,
0: ਤੇ ਇੰਜ ਕਹਿੰਦੇ ਮਹਾਰਾਜ ਜੀ ਦੇ ਜਿਹੜੇ ਬਚਨ ਸਨ ਬੜੇ ਤਿੱਖੇ ਸਨ।
1: ਘਾਤ ਕਰਤ ਮੈਂ ਸੋਚਤ ਰਹਿਓ,
0: ਤੇ ਮੈਂ ਬੜਾ ਸੋਚ ਵਿਚਾਰ ਕੀਤਾ ਹੈ,
1: ਕਈ ਵਾਰ ਨੂੰ ਸੋ ਅਸ ਕਹਿਓ,
0: ਤੇ ਪਰ ਗੁਰੂ ਜੀ ਵਾਰ ਵਾਰ ਕਹੀ ਜਾਣ, ਮੈਂ ਤਾਂ ਇੱਕ ਵਾਰੀ ਮਹਾਰਾਜ ਜੀ ਨੇ ਕਿਹਾ ਮੈਂ ਚੁੱਪ ਹੋ ਗਿਆ, ਦੂਜੇ ਵਾਰੀ ਗਿਆ, ਤੀਜੇ ਵਾਰੀ ਜਾਣ ਲੱਗੇ ਫਿਰ ਕਹਿ ਦਿੱਤਾ, ਹੁਣ ਮੈਂ ਕੀ ਕਰਾਂ, ਮੇਰੇ ਮਨ ਵਿੱਚ ਇਹ ਵਿਚਾਰ ਜਿਹੜੇ ਨੇ ਉਹ ਪ੍ਰਪੱਖ ਹੁਣ ਬਹਿ ਗਏ ਹਨ, ਉਹੀ ਮੇਰੇ ਮਨ ਵਿੱਚ ਚਲੀ ਜਾਂਦਾ ਹੈ। ਤਾਂ ਜਦੋਂ ਪਠਾਨ ਨੇ ਐਸੇ ਬਚਨ ਕੀਤੇ ਗੁਲ ਖਾਨ ਨੇ, ਤਾਂ ਉਹਦੀ ਮਾਤਾ ਨੇ ਦੱਸਿਆ, ਕਹਿੰਦੇ ਪੁੱਤ ਜੀ ਇੰਜ ਨਹੀਂ ਸੋਚਣਾ ਚਾਹੀਦਾ, ਮਾਤਾ ਨੇ ਉਹਨੂੰ ਵਰਜਿਆ ਹੈ, ਰੋਕਿਆ ਹੈ,
1: ਮਾਰਨ ਮਰਨੇ ਤੇ ਜਿੱਤ ਲੜ ਜਿਓ,
0: ਉਹਨੇ ਉਹਨੂੰ ਰੋਕਿਆ, ਕਿਹਾ ਕਹਿੰਦੇ ਕਦੇ ਵੀ ਆਪਣੇ ਮਨ ਦੇ ਵਿੱਚ ਕਿਸੇ ਨੂੰ ਮਾਰਨ ਦੀ ਇੱਛਾ ਨਹੀਂ ਪ੍ਰਗਟ ਕਰਨੀ ਹੈ, ਗੁਰੂ ਸਾਹਿਬ ਜੀ ਨੂੰ ਤਾਂ ਕਦੇ ਵੀ ਨਹੀਂ ਐਸਾ ਮਨ ਵਿੱਚ ਸੋਚਣਾ ਕਿ ਮੈਂ ਉਹਨਾਂ ਨੂੰ ਮਾਰਾਂਗਾ ਜਾਂ ਉਹਨਾਂ ਦੇ ਨਾਲ ਲੜਾਂਗਾ।
1: ਗੁਰੂ ਕੋ ਕਹਿਣ ਦੇਹੋ ਜਿਮ ਕਹੇ,
0: ਜਿਵੇਂ ਗੁਰੂ ਜੀ ਬਚਨ ਕਹਿ ਰਹੇ ਹਨ, ਗੁਰੂ ਕੋ ਕਹਿਣ, ਗੁਰੂ ਜੀ ਤਾਂ ਵੱਡੇ ਨੇ ਭਾਈ, ਉਹ ਕਹਿੰਦੇ ਨੇ ਦੱਸਦੇ ਨੇ, ਆਪਣਾ ਕੰਮ ਹੈ ਜੋ ਉਹਨਾਂ ਨੇ ਬਚਨ ਕੀਤੇ ਉਹ ਸੱਤ ਬਚਨ ਕਹਿਣਾ, ਪਰ ਗੁਰੂ ਜੀ ਤੇ ਬਚਨ ਜਿਹੜੇ ਨੇ ਤੂੰ ਮਨ ਵਿੱਚ ਨਾ ਲਿਆਉਣੇ ਕਰ, ਇਹ ਤਾਂ ਵੱਡੇ ਨੇ ਸੱਚੇ ਪਾਤਸ਼ਾਹ ਜੀ ਸਾਨੂੰ ਪਾਲਣ ਵਾਲੇ ਹਨ, ਸਾਡਾ ਪੋਖਣ ਕਰਨ ਵਾਲੇ ਹਨ, ਤੇਰੇ ਦਾਦੇ ਨੂੰ ਵੱਡਾ ਇਹਨਾਂ ਨੇ ਕੀਤਾ, ਦੇਖ ਹੁਣ ਤੇ ਤੈਨੂੰ ਵੀ ਇੰਨੇ ਬਖਸ਼ਿਸ਼ਾਂ ਇਨਾਮ ਦੇ ਕੇ ਤੋਰ ਰਹੇ ਨੇ, ਇਹ ਤਾਂ ਜਿਹੜੇ ਨੇ ਪਾਲਣ ਵਾਲੇ ਹਨ। ਤੇ ਇੰਜ ਆਪਣੇ ਮੁਖ ਤੋਂ ਕਦੇ ਗੁੱਸਾ ਨਹੀਂ ਕਰਨਾ ਤੇ ਮਨ ਵਿੱਚ ਗੁੱਸਾ ਨਹੀਂ ਲਿਆਉਣਾ। ਗੁਰੂ ਜੀ ਕਹਿ ਦਿੰਦੇ ਨੇ ਪਰ ਤੇਰਾ ਕੰਮ ਨਹੀਂ ਹੈ ਕਿ ਤੂੰ ਆਪਣੇ ਮਨ ਵਿੱਚ ਇੰਜ ਗੁੱਸੇ ਨੂੰ ਲਿਆਉਣਾ ਹੈ। ਤੂੰ ਗੁਰੂ ਦੇ ਸੰਗ ਰਹਿ, ਤੈਨੂੰ ਸੁੱਖ ਪ੍ਰਾਪਤ ਹੋਵੇਗਾ। ਤੂੰ ਗੁਰੂ ਦੀ ਗੱਲ ਮੰਨ, ਤੇਰਾ ਭਲਾ ਹੋਵੇਗਾ। ਮਾਤਾ ਨੇ ਸਮਝਾਉਣ ਦਾ ਯਤਨ ਕੀਤਾ। ਸਿਆਣੇ ਸਾਧ ਸੰਗਤ ਜੀ ਉਹ ਬੜਾ ਸਮਝਾਉਂਦੇ ਨੇ, ਪਰ ਮਨ ਜਿਹੜਾ ਹੈ ਨਾ, ਮਨ ਵੀ ਐਸਾ ਹੈ, ਮਨ ਵਿੱਚ ਇੱਕ ਵਾਰੀ ਜਿਹੜੇ ਵਿਚਾਰ ਆ ਗਏ, ਹੁਣ ਮਨ ਉੱਧਰ ਹੀ ਵਾਰ ਵਾਰ ਦੌੜਦਾ, ਉੱਥੇ ਹੀ ਭੱਜੀ ਜਾਂਦਾ ਹੈ। ਮਾਤਾ ਨੇ ਬੜਾ ਸਮਝਾਉਣ ਦਾ ਯਤਨ ਕੀਤਾ ਕਿ ਗੁਰੂ ਦੇ ਸੰਗ ਰਹਿ, ਗੁਰੂ ਦੇ ਬਚਨ ਮੰਨ, ਤੇਰਾ ਭਲਾ ਹੋਵੇਗਾ। ਅੱਗੇ ਗੁਲ ਖਾਨ ਪਠਾਨ ਜਿਹੜਾ ਹੈ ਉਹ ਇੰਜ ਵਿਚਾਰ ਕਰੀ ਜਾ ਰਿਹਾ ਹੈ, ਅਜੇ ਤਾਂ ਤੂੰ ਜਿਹੜਾ ਹੈ ਤਰੁਣ ਵੀ ਨਹੀਂ ਹੋਇਆ, ਤੇਰੀ ਆਯੂ ਬੜੀ ਥੋੜੀ ਹੈ, ਤੂੰ ਅਜੇ ਥੋੜੇ ਉਮਰ ਵਾਲਾ ਹੈ, ਨਾ ਤਾਂ ਤੂੰ ਅਜੇ ਤੱਕ ਵੱਡਾ ਹੋਇਆ ਹੈ।
1: ਜੀਵਨ ਆਪਣੋ ਹਿਤ ਲਾਇਓ,
0: ਕਾਤੋ ਪਾਈ ਆਪਣੇ ਜੀਵਨ ਦਾ ਤੂੰ ਨਾਸ਼ ਕਰਨਾ ਚਾਹ ਰਿਹਾ। ਜੇ ਤੂੰ ਇੰਜ ਸੋਚੇਗਾ ਕਿ ਮੈਂ ਗੁਰੂ ਸਾਹਿਬ ਜੀ ਤੇ ਵਾਰ ਕਰਾਂ, ਤਾਂ ਤੂੰ ਵੀ ਥੋੜੀ ਨਾ ਬਚੇਗਾ। ਮਾਤਾ ਨੇ ਉਹਨੂੰ ਸਮਝਾਇਆ ਹੈ, ਕਾਤੋ ਆਪਣਾ ਜੀਵਨ ਗਵਾਉਣਾ ਚਾਹ ਰਿਹਾ ਹੈ।
1: ਜੋ ਸ੍ਰੀ ਗੁਰ ਕੇ ਤੀਰ ਬਿਗਾਰ,
0: ਜਿਹੜਾ ਵੀ ਗੁਰੂ ਸਾਹਿਬ ਮਹਾਰਾਜ ਜੀ ਦੇ ਲਾਗੇ ਆਉਂਦਾ ਹੈ ਨਾ, ਸਿੰਘਾਂ ਨੂੰ ਪਤਾ ਹੁੰਦਾ ਸਾਰੀ ਗੱਲ ਬਾਰੇ। ਜੇ ਕਰਕੇ ਤੂੰ ਕੁਛ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਜੇ ਕਰਕੇ ਤੀਰ ਆਦਿ ਕਿਸੇ ਨਾਲ ਵਾਰ ਕਰੇਗਾ, ਤਾਂ
1: ਸਿੰਘ ਅਨੇਕ ਤੁਰਤ ਹੀ ਮਾਰ,
0: ਜਿੰਨੇ ਵੀ ਸਿੰਘ ਨੇ ਤੈਨੂੰ ਛੇਤੀ ਹੀ ਉਹ ਵੀ ਮਾਰ ਦੇਣਗੇ, ਤੂੰ ਵੀ ਜਿਉਂਦਾ ਨਹੀਂ ਬਚੇਗਾ। ਜੇ ਤੂੰ ਗੁਰੂ ਸਾਹਿਬ ਜੀ ਬਾਰੇ ਸੋਚੇਗਾ ਕਿ ਮੈਂ ਉਹਨਾਂ ਕੋਲ ਜਾਵਾਂ, ਉਹਨਾਂ ਤੇ ਵਾਰ ਕਰਾ, ਫਿਰ ਸਿੰਘ ਛੇਤੀ ਹੀ ਆ ਕਰਕੇ

0: ਜੇ ਮਹਾਰਾਜ ਜੀ ਫਿਰ ਤੋਂ ਇਸੀ ਤਰੀਕੇ ਨਾਲ ਜੇ ਮਹਾਰਾਜ ਜੀ ਬਚਨ ਕਰਨਗੇ ਆਖਣਗੇ ਤਾਂ ਉਸ ਸਮੇਂ ਤੂੰ ਹੁਣ ਹੱਸ ਕੇ ਉਹਨਾਂ ਬਚਨਾਂ ਨੂੰ ਟਾਲ ਦੇਣਾ ਕਰ, ਗੁੱਸਾ ਨਾ ਮਨਾਉਣਾ ਕਰ। ਇੰਜ ਮਾਤਾ ਨੇ ਗੁਲ ਖਾਨ ਨੂੰ ਬੜਾ ਸਮਝਾਉਣ ਦਾ ਯਤਨ ਕੀਤਾ ਹੈ ਜੀ ਹਾਂ, ਪਰ ਤਾਂ ਵੀ ਕਹਿੰਦੇ ਉਹਦੇ ਮਨ ਵਿੱਚ ਗੱਲ ਨਹੀਂ ਆਈ, ਮਨ ਵਿੱਚ ਆਪਣੇ ਮਾਤਾ ਦੇ ਬਚਨ ਨਹੀਂ ਵਸੇ। ਬੜਾ ਸਮਝਾਉਣ ਦਾ ਯਤਨ ਕੀਤਾ, ਹੁਣ ਮਨ ਇੱਕ ਵਾਰੀ ਉੱਧਰ ਚਲਾ ਗਿਆ ਨਾ। ਹੁਣ ਗੁਰੂ ਸਾਹਿਬ ਜੀ ਕਿਸੇ ਨੂੰ ਪ੍ਰੇਰ ਰਹੇ ਨੇ ਤੇ ਉਹ ਨਾ ਕਰੇ ਇੰਜ ਥੋੜੀ ਹੋ ਸਕਦਾ, ਉਹ ਤਾਂ ਜਿਵੇਂ ਚਾਹੁੰਦੇ ਨੇ ਬੰਦਾ ਤਿਵੇਂ ਹੀ ਕਰਦਾ ਹੈ। ਹੁਣ ਮਹਾਰਾਜ ਜੀ ਨੇ ਪ੍ਰੇਰਿਆ ਗੁਲ ਖਾਨ ਪਠਾਨ ਨੂੰ ਕਿ ਭਾਈ ਸਾਡੇ ਤੇ ਵਾਰ ਕਰ, ਹੁਣ ਉਹ ਥੋੜੀ ਰੁਕ ਸਕਦਾ, ਉਹਨੂੰ ਰੋਕਣ ਦਾ ਯਤਨ ਕੀਤਾ। ਇਹ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ ਹੈ। ਫਿਰ ਵੀ ਉਹਨੇ ਆਪਣੇ ਮਨ ਦੇ ਵਿੱਚ ਜਿਹੜਾ ਮਾਤਾ ਦੇ ਬਚਨ ਸੁਣ ਕੇ ਸੱਤ ਬਚਨ ਤਾਂ ਕਿਹਾ, ਪਰ ਮਨ ਨੀ ਉਹਦਾ ਟਿਕਿਆ ਹੈ। ਸਾਰਾ ਰਾਤ ਸੋਚ ਵਿਚਾਰ ਵਿੱਚ ਉਹ ਪੈ ਕੇ ਲੰਬਾ ਸੋਚ ਵਿਚਾਰੀ ਕਰੀ ਗਿਆ, ਮਨ ਵਿੱਚੋਂ ਵਿਚਾਰ ਨਹੀਂ ਮੁੱਕੇ ਹਨ। ਜਿਵੇਂ ਤਿਵੇਂ ਕਰਕੇ ਪ੍ਰਭਾਤ ਉੱਠ ਕਰਕੇ ਤਿਆਰ ਹੋਇਆ ਹੈ ਤੇ ਫਿਰ ਜਦੋਂ ਉੱਠਿਆ ਨਾ ਤਿਆਰ ਹੋਇਆ, ਫਿਰ ਉਹਨੂੰ ਆ ਰਿਹਾ ਕਿ ਮਹਾਰਾਜ ਜੀ ਨੇ ਕਿਹਾ ਥੂਕ ਜਨਮ ਤੇਰੇ ਜਨਮ ਤੇ ਤ੍ਰਿਕਾਰ ਹੈ, ਉਹ ਬਚਨ ਫਿਰ ਚੇਤੇ ਆਏ ਹਨ। ਉਹੀ ਬਚਨ ਹੁਣ ਮਨ ਵਿੱਚ ਸੋਚੀ ਜਾ ਰਿਹਾ ਕਿ ਮੈਂ ਕਪੂਤ ਆ, ਮੈਂ ਕਿਸੇ ਕੰਮ ਦਾ ਨਹੀਂ, ਮੈਂ ਆਪਣੇ ਕੁਲ ਦਾ ਬਦਲਾ ਨਹੀਂ ਲਿਆ, ਇੰਜ ਮਨ ਹੀ ਮਨ ਸੋਚ ਰਿਹਾ ਹੈ ਕਿ ਜਿਵੇਂ ਤਿਵੇਂ ਕਰਕੇ ਖਾਣ ਪਾਨ ਕਰਕੇ ਆਪਣਾ ਦਿਨ ਉਹਨੇ ਬਤੀਤ ਕੀਤਾ ਹੈ। ਫਿਰ ਜਦੋਂ ਵੇਖਿਆ ਹੁਣ ਦੁਪਹਿਰ ਦਾ ਸਮਾਂ ਹੋਇਆ, ਸੂਰਜ ਜਿਹੜਾ ਐਨ ਉੱਥੇ ਚੜਿਆ ਹੋਇਆ, ਦੁਪਹਿਰ ਦਾ ਸਮਾਂ ਆਇਆ ਹੈ ਤੇ ਇੱਕ ਜਾਮ ਬਤੀਤ ਹੋਇਆ ਦੁਪਹਿਰ ਦਾ, ਤਾਂ ਉਸ ਸਮੇਂ ਚੱਲ ਕਰਕੇ ਗੁਰੂ ਸਾਹਿਬ ਜੀ ਕੋਲ ਆ ਗਿਆ ਜੀ ਤੇ ਆ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਲਾਮ ਕੀਤੀ, ਮੱਥਾ ਟੇਕਿਆ ਹੈ
1: ਦਰਸ਼ਨ ਕੀ
0: ਤੇ ਮਨ ਵਿੱਚ ਤਾਂ ਭਾਵੇਂ ਹੁਣ ਗੁੱਸਾ ਹੈ ਗੁਲ ਖਾਣ ਦੇ, ਪਰ ਗੁਰੂ ਸਾਹਿਬ ਜੀ ਦੇ ਅੱਗੇ ਆਇਆ ਨਾ ਤਾਂ ਆ ਕਰਕੇ ਮੱਥਾ ਟੇਕਿਆ ਹੈ। ਮਹਾਰਾਜ ਜੀ ਨੇ ਆਦਰ ਦਿੱਤਾ, ਕਹਿੰਦੇ ਆਓ ਜੀ ਆਓ ਬੈਣਾ ਕਰੋ।
1: ਨਿਕਟ ਬਿਠਾਏ ਸਰਾਹਨ ਲਾਗੇ,
0: ਮਹਾਰਾਜ ਜੀ ਉਹਨੂੰ ਹੁਣ ਫਿਰ ਤੋਂ ਆਪਣੇ ਕੋਲ ਬਿਠਾ ਕਰਕੇ ਉਹਨੂੰ ਸਰਾਹਣ ਲੱਗੇ ਹਨ, ਦੱਸਣ ਲੱਗੇ ਹਨ। ਜੀ ਹਾਂ, ਕਹਿੰਦੇ ਜਿਹੜੇ ਖਾਨਦਾਨੀ ਹੁੰਦੇ ਨੇ ਨਾ ਚੰਗੇ ਕੁੱਲ ਵਾਲੇ, ਉਹ ਆਪਣਾ ਬਦਲਾ ਲੈਂਦੇ ਨੇ, ਆਪਣੇ ਬੰਸ ਦੇ ਕਰਮਾਂ ਤੋਂ ਪਿੱਛੇ ਨਹੀਂ ਹਟਦੇ। ਤਜ ਰਣ ਭਾਗੇ, ਜੇ ਕਰਕੇ ਰਣ ਛੱਡ ਕੇ ਜੋ ਚਲਾ ਜਾਂਦਾ ਹੈ ਨਾ ਰਣ ਭੂਮੀ ਤੋਂ ਕੋਈ ਯੋਧਾ, ਉਹ ਰਣ ਛੱਡ ਕੇ ਭੱਜ ਜਾਂਦਾ ਹੈ ਤਾਂ ਉਹਦੇ ਕੁੱਲ 'ਤੇ ਦਾਗ ਲੱਗਦਾ ਹੈ, ਅਤੇ ਜਿਹੜਾ ਆਪਣੇ ਵੈਰੀਆਂ ਦਾ ਆਪਣੇ ਵੱਡਿਆਂ ਦਾ ਬਦਲਾ ਨਹੀਂ ਲੈਂਦਾ ਉਹਦੇ 'ਤੇ ਵੀ ਦਾਗ ਲੱਗਦਾ ਹੈ। ਜਿਹੜੇ ਸੂਰਮੇ ਨੇ ਉਹ ਲੜਦੇ ਨੇ ਪਿੜਦੇ ਨੇ, ਉਹਨਾਂ ਨੂੰ ਪ੍ਰਾਣ ਨਹੀਂ ਪਿਆਰੇ ਹੋਇਆ ਕਰਦੇ, ਉਹ ਲੜਨ ਲਈ ਤਿਆਰ ਹੁੰਦੇ ਹਨ। ਤੇ ਕੱਟ ਬਾਚਨ, ਕਹਿੰਦੇ ਜਿਹੜੇ ਬਚਨ ਨੇ ਨਾ ਉਹਨਾਂ ਨੂੰ ਨਹੀਂ ਸਹਾਰਦੇ, ਕੋਈ ਉਹਨਾਂ ਨੂੰ ਕੌੜੇ ਬੋਲ ਬੋਲੇ ਤਾਂ ਸੂਰਮੇ ਜਿਹੜੇ ਆਉਂਦੇ ਉਹਨਾਂ ਦੇ ਵੀ ਬੋਲ ਨਹੀਂ ਸਹਾਰਦੇ ਹਨ। ਜੇ ਕਰਕੇ ਸਮਾਂ ਬੰਨ ਕਰਕੇ ਆਇਆ ਹੋਇਆ ਹੈ, ਐਸਾ ਸਮਾਂ ਹੁਣ ਜਿਹੜਾ ਹੈ ਆਇਆ ਹੈ, ਤੇਰੇ ਕੋਲ ਸ਼ਸਤਰ ਵੀ ਨੇ ਤੇ ਤੇਰਾ ਵੈਰੀ ਵੀ ਜੇ ਕੋਲ ਹੈ ਤਾਂ ਉਹ ਵੈਰੀਆਂ ਨੂੰ ਮਾਰ ਦਿੰਦੇ ਨੇ, ਉਹ ਛੱਡ ਦੇਣੀ ਵੈਰੀਆਂ ਨੂੰ। ਜੇ ਕਰਕੇ ਸਮਾਂ ਹੁਣ ਬਣ ਕਰਕੇ ਆਇਆ ਹੈ ਤਾਂ ਤੇਰੇ ਕੋਲ ਸ਼ਸਤਰ ਵੀ ਨੇ ਤਾਂ ਵੈਰੀ ਨੂੰ ਮਾਰਨਾ ਕਰ। ਇੰਜ ਕਈ ਗੱਲਾਂ ਕਹਿ ਕੇ ਮਹਾਰਾਜ ਜੀ ਨੇ ਫਿਰ ਤੋਂ ਉਸ ਗੁਲ ਖਾਨ ਪਠਾਨ ਨੂੰ ਨਾ ਉਹੀ ਵਿਚਾਰ ਦੇ ਵਿੱਚ ਪਾ ਦਿੱਤਾ, ਮਨ ਨੂੰ ਬਿਰਮਾਇਆ ਹੈ, ਮਨ ਵਿੱਚ ਉਹੀ ਬਚਨ ਉਹਦੇ ਵਾਰ ਵਾਰ ਆ ਰਹੇ ਸਨ ਤੇ ਮਾਨੋ ਮਹਾਰਾਜ ਜੀ ਨੇ ਅੱਗੇ ਉਹ ਕਹਿ ਕੇ ਔਰ ਉਹਦੇ ਜਿਹੜੇ ਬਚਨ ਮਨ ਵਿੱਚ ਚੱਲ ਰਹੇ ਸਨ ਉਹਦੇ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਤੇ ਔਰ ਉਹਦੇ ਮਨ ਵਿੱਚ ਗੁੱਸੇ ਦੀ ਜਿਹੜੀ ਅੱਗ ਹੈ ਉਹ ਹੁਣ ਜਿਹੜੀ ਹੈ ਜਗ ਪਈ ਹੈ ਤੇ ਹੁਣ ਤੀਜੇ ਦਿਨ ਵੀ ਹੁਣ ਚੌਪੜ ਖੇਡ ਫਿਰ ਤੋਂ ਵਿਛਾਇਆ ਗਿਆ ਹੈ ਤੇ ਬਾਜੀ ਖੇਲ ਰਹੇ ਨੇ ਪਾਸੇ ਸੁੱਟ ਕੇ ਨਰਦ ਲੈ ਕੇ ਅੱਗੇ ਤੋਰ ਰਹੇ ਹਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਵਹੀਂ ਬਚਨ ਕਰੀ ਜਾ ਰਹੇ ਨੇ ਘੱਟ ਬਚਨ ਵਾਰ ਵਾਰ ਉਹਨੂੰ ਮਹਾਰਾਜ ਜੀ ਉਹੀ ਬਚਨ ਚੇਤੇ ਕਰਵਾ ਰਹੇ ਹਨ
1: ਪਿਤਾ ਪਿਤਾ ਮੇਲੇ ਨਾ ਬਦਲਾ
0: ਕਹਿੰਦੇ ਤੂੰ ਕਿਸੇ ਕੰਮ ਦਾ ਹੀ ਨਹੀਂ ਆਪਣੇ ਪਿਤਾ ਪਿਤਾਮਾ ਦਾ ਜੇ ਬਦਲਾ ਨਹੀਂ ਲੈ ਸਕਦਾ ਤਾਂ ਦੱਸ ਭਾਈ ਕਾਹਦੇ ਕੰਮ ਦਾ ਤੂੰ ਹੈ ਕਹਿੰਦੇ ਤੇਰਾ ਦਿਲ ਕਾਇਰ ਬਣਿਆ ਹੋਇਆ ਹੈ ਤੂੰ ਕਾਇਰ ਹੈ ਤੇਰੇ ਮਨ ਵਿੱਚ ਦਲੇਰੀ ਨਹੀਂ ਹੈ
1: ਡਰਹਿ ਮਰਨ ਤੇ ਲਾਨਤ ਥੀਂਦੀ
0: ਤੇ ਤੂੰ ਡਰਦਾ ਮਰਨ ਤੋਂ ਲੜਨ ਤੋਂ ਤੇਰੇ ਮਨ ਵਿੱਚ ਡਰ ਹੈ ਡਰਪੋਕ ਜਾ ਬਣਿਆ ਹੋਇਆ ਹੈ
1: ਜਨਮਿਓ ਜਨਨੀ ਤੇ ਗੀਦੀ
0: ਤੇਰੀ ਜਿਹੜੀ ਮਾਂ ਤੈਨੂੰ ਜਨਮ ਦਿੱਤਾ ਤੇ ਉਹਨੇ ਤਾਂ ਸੋਚਿਆ ਹੋਣਾ ਕਿ ਕੋਈ ਸੂਰਮਾ ਆਇਆ ਕਹਿੰਦੇ ਤੂੰ ਆਪਣੇ ਮਾਂ ਦਾ ਜਨਮ ਵੀ ਸਫਲ ਨਹੀਂ ਕੀਤਾ ਹੈ
1: ਨਹੀਂ ਸੂਰਮੇ ਕੋ ਸੁਤ ਸੋਈ
0: ਤੂੰ ਕੋਈ ਸੂਰਮੇ ਦਾ ਕੋਈ ਪੁੱਤਰ ਨਹੀਂ ਤੇਰਾ ਪਿਓ ਵੀ ਸੂਰਮਾ ਨਹੀਂ ਤੇਰੇ ਮਨ ਵਿੱਚ ਦਲੇਰੀ ਨਹੀਂ ਤਾਂ ਕਾਹਦਾ ਭਾਈ ਤੂੰ ਸੂਰਮਾ ਹੈ ਕਾਹਦਾ ਤੂੰ ਸੂਰਮੇ ਦਾ ਪੁੱਤਰ ਹੈ
1: ਦਿਲ ਗੀਦੀ ਤੇ ਪਰਖਣ ਹੋਈ
0: ਤੇ ਦਿਲ ਤੇਰਾ ਜਿਹੜਾ ਇਹ ਗੀਦੀ ਕਹਿੰਦੇ ਕਾਇਰਤਾ ਦੇ ਵਿੱਚ ਪਿਆ ਹੋਇਆ ਪਰਖਣ ਹੋਈ ਕਦੇ ਤੂੰ ਨੇ ਆਪਣੇ ਆਪ ਨੂੰ ਪਰਖਿਆ ਹੀ ਨਹੀਂ ਮਨ ਵਿੱਚ ਜਿਹੜੀ ਹੈ ਕਾਇਰਤਾ ਨੂੰ ਵਸਾਉਣਾ ਕੀਤਾ ਹੈ
1: ਕਰਹਿ ਪ੍ਰਾਨ ਪ੍ਰੇਮ ਮਰਨ ਮਰਾ
0: ਜਿਹੜੇ ਆਪਣੇ ਪ੍ਰਾਣਾਂ ਨੂੰ ਪਿਆਰ ਕਰਦੇ ਨੇ ਨਾ ਉਹ ਆਪਣੇ ਫਿਰ ਵੱਡੇ ਵਡੇਰਿਆਂ ਦਾ ਬਦਲਾ ਵੀ ਲੈ ਕੇ ਵੈਰਿਆਂ ਨੂੰ ਮਾਰਦੇ ਨੇ ਜਿਨ੍ਹਾਂ ਨੂੰ ਆਪਣੇ ਪ੍ਰਾਣ ਪਿਆਰੇ ਹੁੰਦੇ ਉਹ ਕੁਛ ਨਹੀਂ ਕਰਦੇ ਜਿਹੜੇ ਦਲੇਰ ਹੁੰਦੇ ਨੇ ਉਹ ਪਿੜਦੇ ਹਨ ਕਹਿੰਦੇ ਇਕੱਲੇ ਸ਼ਸਤਰ ਇੰਜ ਹੀ ਧਾਰਨ ਕਰ ਲਿਆ ਪਰ ਤੇਰਾ ਜਨਮ ਕਿਸੇ ਦੇ ਕੰਮ ਦਾ ਨਹੀਂ ਬਣਿਆ ਇੰਜ ਮਹਾਰਾਜ ਜੀ ਨੇ ਬਹੁਤ ਸਾਧ ਸੰਗਤ ਜੀ ਨੂੰ ਟੋਕਿਆ ਬੇਅੰਤ ਹੀ ਐਸੇ ਬਚਨ ਆਖੇ ਹਨ ਤੇ ਇੰਜ ਬਹੁਤ ਹੀ ਉਹਨੂੰ ਮਹਾਰਾਜ ਜੀ ਨੇ ਛੇੜਿਆ ਵਾਰ ਵਾਰ ਬਚਨ ਕੀਤੇ ਤਾਂ ਉਹਦੇ ਮਨ ਵਿੱਚ ਫਿਰ ਉਹ ਜਿਹੜੀ ਗੁੱਸੇ ਦੀ ਭਾਵਨਾ ਪ੍ਰਬਲ ਹੋਈ ਹੈ ਮਹਾਰਾਜ ਜੀ ਇੰਜ ਵਾਰ ਵਾਰ ਉਹਨੂੰ ਛੇੜੀ ਜਾ ਰਹੇ ਨੇ ਜਿਵੇਂ ਗਜ ਖੂਨੀ ਕੋਈ ਜਿਹੜਾ ਹੈ ਹਾਥੀ ਹੋਵੇ ਪਹਿਲੇ ਗੁੱਸੇ ਦੇ ਵਿੱਚ ਹੋਵੇ ਤੇ ਉਹਨੂੰ ਔਰ ਕੋਈ ਆ ਕੇ ਸੂਲੀ ਜਿਹੜਾ ਹੈ ਮਾਰੇ ਉਹਦੇ ਤੇ ਬਰਸ਼ਾਂ ਮਾਰੇ ਇਵੇਂ ਉਹਨੂੰ ਛੇੜੀ ਜਾ ਰਹੇ ਹਨ ਹੁਣ ਇਹਦਾ ਮਨ ਨਾ ਚੌਣੀ ਕਹਿੰਦੇ ਚੁਗਣਾ ਹੁਣ ਗੁੱਸੇ ਦੇ ਵਿੱਚ ਜਾਗ ਪਿਆ ਜਿਹੜਾ ਗੁੱਸਾ ਸੀ ਨਾ ਥੋੜਾ ਸੀਗਾ ਪਾਤਸ਼ਾਹ ਜੀ ਦੇ ਬਚਨਾਂ ਦੇ ਕਰਕੇ ਹੁਣ ਬਹੁਤ ਹੀ ਗੁੱਸਾ ਜਿਹੜਾ ਚੜ ਗਿਆ ਹੈ
1: ਦੋ ਘਟਕਾ ਜਬ ਹੋ ਦਿਨ ਰਹੇ ਹੋ
0: ਹੁਣ ਦੋ ਘੜੀਆਂ ਦਿਨ ਦੀਆਂ ਜਦੋਂ ਰਹਿੰਦੀਆਂ ਸੀ ਤੇ ਹੁਣ ਚੌਪੜ ਦਾ ਖੇਲ ਛੱਡ ਕਰਕੇ ਇਹ ਜਾਣਾ ਕਿੱਧਰ ਚਾ ਰਿਹਾ ਸੀ ਤੇ ਗੁਲ ਖਾਨ ਵੀ ਉੱਠਿਆ ਮਹਾਰਾਜ ਜੀ ਨੇ ਵੀ ਚੌਪੜ ਦਾ ਖੇਡ ਜਦੋਂ ਛੱਡਿਆ ਗੁਲ ਖਾਨ ਵੀ ਉੱਥੋਂ ਉੱਠ ਕਰਕੇ ਕਿੱਥੇ ਜਾਣ ਦਾ ਯਤਨ ਕਰ ਰਿਹਾ ਸੀ ਤੇ ਹੁਣ ਗੁਲ ਖਾਨ ਦੇ ਮਨ ਵਿੱਚੋਂ ਤੀਰਜ ਖਤਮ ਹੋ ਗਿਆ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਤੀਰਜ ਨੂੰ ਛੱਡ ਦਿੱਤਾ ਹੈ ਆਪਣੇ ਸ਼ਸਤਰ ਤੇ ਇਹਨੇ ਹੱਥ ਪਾਇਆ ਤੇ ਸ਼ਮਸ਼ੇਰ ਤੇ ਹੱਥ ਪਾ ਕਰਕੇ ਗੁਰੂ ਸਾਹਿਬ ਜੀ ਨੂੰ ਮਾਰਨ ਦਾ ਯਤਨ ਕਰਨ ਲੱਗਾ ਮਨ ਵਿੱਚ ਇਹਦੇ ਭਾਵਨਾ ਆਈ ਕਿ ਮੈਂ ਹੁਣੇ ਗੁਰੂ ਸਾਹਿਬ ਜੀ ਤੇ ਵਾਰ ਕਰ ਦੇਵਾਂ ਗੁਰੂ ਜੀ ਚੌਪੜ ਖੇਡ ਕੇ ਉੱਠੇ ਹੀ ਹਨ ਤੇ ਇਹ ਵਾਰ ਕਰਨ ਦੀ ਤਿਆਰੀ ਕਰਨ ਲੱਗਾ
1: ਜਗ ਤੱਕ ਕਰ ਤਿੰਨ ਖੜਗ ਸੰਭਾਰੇ ਹੋ
0: ਜਿਵੇਂ ਤੇਰੇ ਹੱਥ ਵਿੱਚ ਖੜਗ ਫੜ ਕੇ ਇਹਨੇ ਸਾਂਭਿਆ ਹੈ
1: ਮਾਰਨ ਕੋ ਮਨ ਵਿਉਂਤ ਵਿਚਾਰੇ ਹੋ
0: ਮਨ ਵਿੱਚ ਵਿਉਂਤ ਬਣਾਈ ਹੈ ਕਿ ਗੁਰੂ ਸਾਹਿਬ ਜੀ ਤੇ ਮੈਂ ਹੁਣੀ ਵਾਰ ਕਰਾਂਗਾ ਇਹਨਾਂ ਨੂੰ ਨਹੀਂ ਛੱਡਾਂਗਾ ਇਹ ਮੈਨੂੰ ਕਾਇਰ ਕਹਿ ਰਹੇ ਨੇ ਨਾ ਇਹ ਵਾਰ ਵਾਰ ਦੱਸ ਰਹੇ ਨੇ ਕਿ ਤੂੰ ਆਪਣੇ ਵੱਡਿਆਂ ਦਾ ਬਦਲਾ ਲੈ ਨਹੀਂ ਸਕਦਾ ਇੰਜ ਬਚਨ ਕਰ ਰਹੇ ਨੇ ਤੇ ਮੈਂ ਹੁਣ ਇਹਨਾਂ ਨੂੰ ਨਹੀਂ ਛੱਡਾਂਗਾ ਮੈਂ ਹੁਣ ਬਦਲਾ ਲੈ ਕਰਕੇ ਵਿਖਾਵਾਂਗਾ ਫਿਰ ਜਦੋਂ ਵਾਰ ਕਰਨ ਦੀ ਇਹਨੇ ਗੱਲ ਸੋਚੀ ਨਾ ਵੇਖਿਆ ਕਿ ਆਸੇ ਪਾਸੇ ਬੜੇ ਸਿੰਘ ਸਨ ਤੇ ਸਿੰਘਾਂ ਨੂੰ ਵੇਖ ਕਰਕੇ ਫਿਰ ਸ਼ਾਂਤ ਹੋ ਗਿਆ ਇਹ ਸਾਰੇ ਸਿੰਘ ਆਸੇ ਪਾਸੇ ਨੇ ਕਿਧਰੇ ਸਿੰਘਾਂ ਇਹ ਆ ਜਾਣ ਤੇ ਸਾਰੇ ਰਲ ਮਿਲ ਕੇ ਮੇਰੇ ਤੇ ਹਮਲਾ ਕਰਨਗੇ ਇਸ ਲਈ ਉਸ ਸਮੇਂ ਇਹਨੇ ਜਿਹੜਾ ਹੈ ਮਨ ਵਿੱਚ ਸ਼ਾਂਤ ਨੂੰ ਧਾਰਨ ਕੀਤਾ ਹੈ ਤੇ ਸੋਚਿਆ ਕਿ ਮੈਂ ਉਦੋਂ ਗੁਰੂ ਸਾਹਿਬ ਜੀ ਤੇ ਹਮਲਾ ਕਰਾਂਗਾ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਇਕਾਂਤ ਦੇ ਵਿੱਚ ਹੋਣਗੇ ਲਾਗੇ ਕੋਈ ਨਹੀਂ ਹੋਵੇਗਾ ਸਾਰੇ ਸਿੰਘ ਜਿਹੜੇ ਨੇ ਕਾਰ ਵਿਵਹਾਰ ਦੇ ਵਿੱਚ ਹੋਣਗੇ ਸੇਵਾ ਦੇ ਵਿੱਚ ਹੋਣਗੇ ਤੇ ਮਹਾਰਾਜ ਜੀ ਜਦੋਂ ਇਕੱਲੇ ਹੀ ਹੋਣਗੇ ਨਾ ਉਦੋਂ ਮੈਂ ਸੱਚੇ ਪਾਤਸ਼ਾਹ ਜੀ ਤੇ ਵਾਰ ਕਰਾਂਗਾ। ਸੋ ਸਾਧ ਸੰਗਤ ਜੀ ਉਹ ਸੰਧਿਆ ਵੇਲੇ ਦਾ ਸਮਾਂ ਆਇਆ ਤੇ ਸੋਧਰ ਰਹਿਰਾਸ ਸਾਹਿਬ ਜੀ ਦਾ ਸਮਾਂ ਮਹਾਰਾਜ ਜੀ ਨੇ ਸੋਧਰ ਦਾ ਪਾਠ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਹੈ। ਸਾਰੇ ਮਹਾਰਾਜ ਜੀ ਨੂੰ ਮੱਥਾ ਟੇਕ ਕਰਕੇ ਆਪਣੇ ਆਪਣੇ ਆਸਣਾਂ ਤੇ ਗਏ ਹਨ। ਸਾਰੇ ਆਪਣੇ ਨਿੱਜੀ ਨਿੱਜੀ ਆਸਣਾਂ ਤੇ ਸਿੰਘ ਚੱਲ ਕਰਕੇ ਗਏ ਹਨ ਤੇ ਪਠਾਨ ਜਿਹੜਾ ਹੈ ਨਾ ਫਿਰ ਉੱਥੋਂ ਉੱਠ ਕਰਕੇ ਬਿਠਾਵਤ ਪਏ ਤੇ ਪਠਾਨ ਉਸ ਸਮੇਂ ਆਇਆ ਜਦੋਂ ਉਹਨੇ ਵੇਖਿਆ ਕਿ ਸਾਰੇ ਸੁੱਤੇ ਹੋਏ ਨੇ ਤੇ ਫਿਰ ਗੁਲ ਖਾਨ ਜਿਹੜਾ ਹੈ ਚੱਲ ਕਰਕੇ ਆਇਆ ਹੈ ਤੇ ਇੱਥੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਆਸਣ ਤੇ ਗਏ ਤੰਬੂ ਦੇ ਵਿੱਚ ਗਏ ਨੇ ਤਾਂ ਆਪਣੇ ਪ੍ਰਿਯੰਕ ਪਲੰਘੇ ਦੇ ਉੱਤੇ ਪਾਤਸ਼ਾਹ ਜੀ ਵਿਰਾਜਮਾਨ ਹੋਏ ਹਨ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨਾ ਇੱਕ ਜਮ ਤਰ ਇੱਕ ਸ਼ਸਤਰ ਨਾ ਆਪਣੇ ਕੋਲ ਹੀ ਰੱਖਦੇ ਸਨ ਤੇ ਇੱਥੇ ਦੂਜੇ ਪਾਸੇ ਪਠਾਨ ਨੇ ਵੇਖਿਆ ਰਾਤ ਦਾ ਸਮਾਂ ਹੋਇਆ ਹੈ ਸਾਰੇ ਹੁਣ ਸੁੱਤੇ ਹੋਏ ਨੇ ਇਹਨੇ ਵੀ ਆਪਣਾ ਸ਼ਸਤਰ ਫੜ ਕਰਕੇ ਤਿਆਰੀ ਕੀਤੀ ਹੈ ਚੱਲ

ਭਾਵਨਾ ਆਈ ਹੈ ਕਿ ਗੁਰੂ ਜੀ ਨੇ ਮੈਨੂੰ ਇਹ ਜਮਦਾੜ ਦਿੱਤੀ ਹੈ ਨਾ, ਇਹ ਸ਼ਸਤਰ ਦਿੱਤਾ ਹੈ, ਇਸ ਜਮਦਾਰ ਨੂੰ ਮੈਂ ਪਰਖਾਂਗਾ, ਗੁਰੂ ਸਾਹਿਬ ਜੀ ਤੇ ਹੀ ਪਰਖਾਂਗਾ। ਉੱਥੇ ਗੁਰੂ ਸਾਹਿਬ ਜੀ ਆਪਣੇ ਆਸਣ ਤੇ ਗਏ ਤੇ ਇੱਥੇ ਸਾਧ ਸੰਗਤ ਜੀ ਪਠਾਨ ਫਿਰ ਗੁਲ ਖਾਨ ਨੇ ਆਪਣੀ ਤਿਆਰੀ ਕੀਤੀ ਹੈ ਤੇ ਅੱਗੇ ਜਿਵੇਂ ਸਾਧ ਸੰਗਤ ਜੀ ਮਹਾਰਾਜ ਜੀ ਚੋਜ ਵਰਤਾ ਰਹੇ ਨੇ ਉਹ ਵਿਚਾਰ ਆਪ ਜੀ ਆਉਣ ਵਾਲੇ ਦਿਨ ਆਉਣ ਵਾਲੀ ਕਥਾ ਵਿੱਚ ਸਰਵਣ ਕਰਨਾ ਹੈ। ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਸੋ ਇਹ ਕਣੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ, ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ

ਸ੍ਰੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖ਼ਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਦੀ ਹਾਜ਼ਰੀ ਭਰਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨਾ ਤਿਲ ਫੁੱਲ ਪੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ।

ਕ੍ਰਿਮਨਲ ਪਾਸ਼ਾ ਪੂਜਾ ਨੇ ਆਪ ਪਾਵਨ ਪਵਿੱਤਰ ਸਥਾਨ ਦੇ ਕੀਰਤਨ ਦੀ ਹਾਜ਼ਰੀ ਪ੍ਰਣੀ ਗੁਰੂ ਕੀਰਤਨ ਸਤਿਕਾਰ ਵਜੋਂ ਸੰਗਤਾਂ ਨੂੰ ਬੇਅੰਤ ਮਾਇਆ ਹਾਜ਼ਰ ਹੋਏ ਪਾਤਸ਼ਾਹ ਜੀ ਆਪ ਨਾਮ ਜਾਣੀ ਜਾਣ ਸਤਿਗੁਰੂ ਜੀ ਸਭਨਾਂ ਦੀਆਂ ਮਨੋਕਾਮਨਾ ਭਾਵਨਾ ਚਾਹੁੰਦੇ ਹਰਦਮਦਾਨ ਪਤਨੀ ਯਾਤਰਾ ਸਫਲ ਕਰਨੀ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਤੇਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ।

ਆਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧਰਗ ਜੀਵੈ ਧਰਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧਰਮ ਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ।

ਕਰਿਆ। ਊੜੇ ਊੜ ਆਵੈ ਸੈਕੋ ਸਤ ਸੁਪਾਛੈ ਬਛਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ।

ਸਭ ਨੀ ਧਿਆਇਆ, ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਚੇਤਸ ਮੂੜ ਮਨਾ ਹਰ ਬਿਸਰ।

ਗਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰੇ ਕਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਮ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੀ ਬਾਨ ਸੌ ਦਵਰ ਕਰ ਕਾਠ ਦਿਓ ਅਸਧੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਜਗੰਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੁ ਉਬਾਰੇ ਕਬਿ ਉਪਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭ ਹੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਏ ਸਭ ਬੈਰਨ ਕਉ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਦੁਜੋਂ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ

ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੀ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ, ਜੋ ਤਹ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਿੰਦੁਈ ਏਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਮਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ।

ਅਰਜ ਸਭ ਸਵਾਰਣਾ ਸਭ ਨਾਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਅਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾ।

ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਤਿਥੈ ਤੂੰ ਸਮਰੱਥ ਜਿਥੈ ਕੋਈ ਨਾਹੇ ਉਥੈ ਤੇਰੇ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉ ਜਲ ਬਿਖਮ ਅਸਗਾਹੁ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜੇ ਆਵੇ ਤੁਧ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ

ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ, ਕ੍ਰਿਸ਼ਨਾ ਦਰਸ਼ਨ ਜ਼ਾਰ ਮੇਲੇ ਵੱਲੋਂ ਜੀ, ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ, ਦਾਰ ਮੇਲੇ ਬੋਲੋ ਜੀ, ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਗੜ੍ਹ ਜੀ, ਹੀਰਾਗੜ੍ਹ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾਨ ਦਰਸ਼ਨ, ਦਾਰ ਮੇਲੇ ਬੋਲੋ ਜੀ, ਸਰਬਤ ਮੁਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ, ਦਾਰ ਮੇਲੇ ਬੋਲੋ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Para a sociedade.

I'm gonna go get some more.

Sevdiğim şarkı bana bir daha haydi.

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ ਜੀ। ਪ੍ਰਸ਼ਾਦਾ ਸ਼੍ਰੀ ਤਾਂ ਗੁਰੂ ਮਹਾਰਾਜ ਦੀਆਂ ਪ੍ਰਾਪਤ ਕਰੋ ਜੀ। ਗੁਰੂ ਮਹਾਰਾਜ

ਕੇ ਚੱਲਦੇ ਰਹੋ ਵਾਹਿਗੁਰੂ ਜੀ।

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਏ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੈ ਫਰੇਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ

ਤਲਵਾਰ ਕੋਲੋ ਚਰਖਾ ਚੱਕੀ ਚੱਕ ਤਲਵਾਰੋ ਨੇ ਬਹੁਤ ਅਨੰਤ ਲਾਟੂ ਮਾ ਧਾਣੀਆਂ ਨਗਾਹ ਪੰਖੀ ਪਾਉਂਦਿਆਂ ਲੈ ਨਸਾਹ ਸੁਵੇ ਚਾਰ ਪਵਾਏ ਜੰਤ ਨਾਨਕ ਪਾਉਂਦਿਆਂ ਗ੍ਰੰਥ ਨਾ ਅੰਤ ਬੰਧਨ ਬੰਦ ਪਵਾਏ ਸੋਏ ਪੈਗ ਨੱਚੇ ਸਭ ਕੋਈ ਨੱਚ ਨੱਚ ਹੱਸੇ ਚੇ ਸਿਰੋਏ ਨਜਾਇ ਸਿੱਧ ਨ ਹੋਏ।

0: ਔਰ ਬਿਨ ਸਤਿਗੁਰ ਕੇ ਨੈਣਾ ਪਾਇਓ, ਬਿਨ ਸਤਿਗੁਰ ਕੇ ਨੈਣਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਹੁਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਮਚਿਤ ਲਾਇਆ, ਜਗ ਜੀਵਨ ਦਾਤਾ ਪਾਇਆ,
1: ਜਗ ਜੀਵ

ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉ ਵਿੱਚ ਸੱਚਿਆਰ ਕੁੜਿਆਰ, ਹਉ ਵਿੱਚ ਪਾਪਨ ਵਿਚਾਰ, ਹਉ ਵਿੱਚ ਰਖ ਸੁਰ ਕਵਤਾਰ, ਹਉ ਵਿੱਚ ਸਹਿ, ਹਉ ਵਿੱਚ ਰੋਵੈ, ਹਉ ਵਿੱਚ ਭਰਿਆ, ਹਉ ਵਿੱਚ ਤੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ।

ਬੌੜੀ ਭਗਤ ਤੇਰਾ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋਲਣ ਤਾਂਵਦੇ ਇੱਕ ਮੂਲਣਾ ਪੂਜਣਾ।

ਸਾਹਿ ਸਤਸੂਤ ਦਰਗਹਿ ਅੰਦਰ ਪਾਈਐ ਤਗਨਾ ਤੂਟਾ ਸਬੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨ ਨਾਰੀ ਪਲਕਿਤ ਪਵੈ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇਤਗਾ ਪੇ ਵਤੇ ਵੜਤਾ ਗਿਆ ਉਰਾ ਖੱਤ

0: ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਪ੍ਰਭੂ।
1: ਮੱਥੇ ਟਿੱਕਾ ਤਿੜ ਤੁਟੀ ਕਾ ਖਾਈ, ਹੱਥ ਵੀ ਜੁਟਕਾ ਸਾਈ, ਨੀਲ ਵਸਤਰ ਪੈਰ ਹੋਵੇ ਪ੍ਰਮਾਣ, ਨਿਸ਼ਧਾਨ ਲਿਪਜੇ ਪ੍ਰਾਣ। ਆਪਾ ਖਿਆ ਕਾ

ਪੌੜੀ ਸਤਿਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਾ ਦਰਿਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਹੱਥ ਧਾਰ।